0: ਸੁਣ ਅਨੁਤ ਕਰੇ ਪ੍ਰਭ ਗਾਜੈ
1: ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਜੋਗ ਸੰਸਾਰ ਨਹੀਂ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਬੈਰ ਭਏ ਸਭ ਰੇ
0: ਨਾਮ ਅਮਰਤ ਨਾਮ ਸਾਧ ਸੰਗ ਲੈਣ
1: ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਏ ਸੇਵਾ ਕੀ ਸੇਵਾ
1: ਆਲ ਜੰਜਾਲ ਬਕਾਰ ਤੇ ਰਹਤੀ
0: ਰਾਮ ਨਾਮ ਸੁਨ ਰਸਨਾ ਕਹਤੇ
1: ਪਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਭੀ ਖੇਪ ਹਮਾਰੀ
1: ਤਦ ਕਰੋ ਸੰਤ ਮੀਤ
0: ਸਾਵਧਾਨੇ ਕਾਗਰ ਚੀਤ
1: ਸੁਹਾਵਣੇ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸੋ ਹੋਤ ਨਿਦਾਨ
1: ਸਾਦਾ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉਚ ਪਾਏ ਅਸਥਾਨ
0: ਹੋਰ ਨਾ ਹੋਵੇ ਆਵਣ ਜਾਨ
1: ਹਰ ਤਨ ਖਾਟ ਚਲੇ ਜਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਸ਼ਾਂਤ ਰਿਧ ਨਾਉ ਨਿਰਧਾ
0: ਬੁੱਧ ਗਿਆਨ ਸਰਬ ਤੈ ਸਿੱਧ
1: ਜਾ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇ ਸੂਤਮ
1: ਚਾਰ ਪਦਾਰਥ ਕਮਲ ਪ੍ਰਗਾਸ
0: ਸਗਲ ਤੇ ਉਦਾਸ
1: ਜਤਰ ਦਾਤ ਕਾ ਬੇਤਾ
0: ਦ੍ਰਿਸ਼ਟੇਤਾ
1: ਵਲ ਤਿਸ ਜਾਨ ਕੇ ਮੁਖ ਭਨੇ

ਮਨ ਵਸਿਆ ਵਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਨ ਇੱਸਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟ ਜਿਸ ਦੀਆਂ ਇਹ ਵਡੇ

0: ਪਾਤਸ਼ਾਹੀ ਦਸਵੀਂ ਪ੍ਰਥਮ ਪਗਤ ਦੀ ਸਿਮਰ ਕੈ ਗੁਰੂ ਨਾਨਕ ਨੇ ਧਿਆਈ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਈ ਅਰਜਨ ਹਰ ਗੋਬਿੰਦ ਰਾਓ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਪਿਛੈ ਸਭ ਕੁਛ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਮ ਧਿਆਵੈ ਧਾਏ ਸਭ ਥਾਣੀ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ
1: ਵਾਹਿ ਗੁਰੂ
0: ਪੰਜਾ ਪਿਆਰਿਆਂ ਚੌਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਨਾਮ ਜਪਿਆ ਵੰਡ ਛਕਿਆ ਦੇਖ ਲਾਏ ਤੇ ਗਵਾਏ ਦੇਖ ਕੇ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ

ਸਿੱਖਰੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨੇ ਨਿਹਾਰੇ ਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ। ਦਾਨ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ।

ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਤਿੰਨ ਬਾਣਿਆਂ ਦੇ ਮਾਨ ਨੇਤਾਣਿਆਂ

ਸਾਧਨ ਸਭਾ ਸੇਵਕ ਜਥੇ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਗੌੜੀ ਸੁਖਮਣੀ ਸਾਹਿਬ ਜੀ ਦੇ ਜਾਪ ਕਰਦੇ ਹਾਂ, ਆਨੰਦ ਸਾਹਿਬ ਬਾਣੀ ਦੇ ਜਾਪ ਕਰਦੇ ਹਾਂ, ਸਮੁੱਚੀ ਸੇਵਾ ਨਿਭਾਉਂਦੇ ਹਾਂ। ਭੁਈਆਂ ਬੇਅੰਤ ਭੁੱਲਾਂ ਦੀ ਨਿਮਾ ਬਖਸ਼ਣੀ ਅੱਗੇ ਤੋਂ ਸਾਵਧਾਨਤ ਗੁਰਮਤਿ ਸੁਮਤ ਬਖਸ਼ਣੀ ਕਿਰਪਾ ਕਰਨੀ ਸਤਿਗੁਰੂ ਜੀਓ ਆਪਣੇ ਦਰ ਘਰ

ਜੇਲਾਂ ਦੇ ਵਿੱਚ ਬੰਦੀ ਸਿੰਘ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਬੇਵਕ

ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਆਰੇ ਰਾ ਦੋਹਟਾ ਦੂਤਾ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਦੋਸ਼ਟਾ ਦੂਤਾ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਸੱਜਣ ਸੱਚਾ ਪਾਤਸ਼ਾਹ ਸਰਸਾਂ ਦਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ

ਕਿ ਬਾਕੀਆਂ ਦੇ ਬਾਕੀ ਚੀਜ਼ ਦੇ ਗੱਫੇ ਮੰਗਦੇ ਮੰਗਦੇ ਤੇਲ ਦਾ ਗੱਫਾ ਇੱਕ ਚਾਟੀ ਮੰਗਦਾ।

ਚੱਲਦੇ ਨਹੀਂ ਹੈ।

Joga, moleque.

ਰੱਖੇ ਨਹੀਂ ਕੁਛ ਨਹੀਂ।

ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਨਾ ਨਾ ਪਾਈਆ, ਕਰ ਮਿਲੈ ਨਾਹੀਂ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸੱਚ

ਕੋ ਹੋਏ। ਜਿਬੜੇ ਆਪ ਤਿਬੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ, ਰਾ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਾਈ ਤ੍ਰਿਪਤਸ, ਹੈ ਮਿਲ ਸੰਗਤ ਗੁਣ ਪ੍ਰਗਾਸੇ।

ਪਰਿਆ ਸੈਲ ਪੱਥਰ ਮੈਂ ਜੰਤੋ ਪਾਈ ਤਾਂ ਕਰ ਡਿਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈ ਸੈ ਕੋ ਸਾਵ ਤਿਸ ਪਾਛੈ ਬਚਰੇ ਛਰਿਆ ਤਿੰਨ ਕਵਣ ਖਲਾਂ ਵੈ ਕਵਣ ਚੁਗਾ ਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਹਰ ਸੱਚੇ ਸਿਰ ਜਨਹਾਰਾ ਸਭ ਜੀਤ ਮਾਡੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਨ ਅੰਤਰ ਜੀ ਹਰ ਏਕੋ ਪੁਰਖ ਸਮਾਣਾ

ਮਹਾਂਪੁਰ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹੈ ਹਰ ਧਿਆਵੈ ਹੈ ਤੁਰ ਜੀ, ਸੇ ਜਨ ਜੁਗ ਮੈਂ ਹੈ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਾਲਾ ਹਨ ਤੂ ਜੀ, ਹਰ ਅਨਕਾ ਨੇਕਾਨੰਤਾ, ਤੇਰੀ ਅਨਕ ਕਰ ਹੈ ਹਰ ਪੂਜਾ ਜੀ, ਤਪ ਤਪ ਹੈ ਜਪੈ ਬੇਅੰਤਾ, ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ, ਕਰ ਕਰਿਆ ਖੱਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵੜੇ ਵਰਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰ ਹੈ ਸੋ ਹੋਈ, ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਨੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਮ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖਬ ਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਮਿਨ ਦੂਜਾ

ਤਿਤ ਸਰਬ ਰੜਾਏ ਭਈ ਲਿਨ ਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਅਲੇ ਮਨ ਏਕ ਨ ਚੇਤ ਸੰਬੂਣ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾਉ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁੱਖ ਦੇਹੋਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਖ ਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮਾ।

ਪਾਤਸ਼ਾਹੀ ਦਸਵੀਂ ਚੌਪਾਈ ਪੁਨਰਥ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਉਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਿਨਿਆਨ ਵਧਾਈ ਦੇਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਸ ਜਾਨ ਮੋਹਿਲ ਉਬਾੜੇ ਕਬੇ ਉਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੋ ਆਪ ਹਾਦ ਮੋਹਿ ਬਚਾਬਹੋ ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਔਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾ ਦੈ ਮੁਝੈ ਅਬਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ ਊ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜਿਉ ਕਰਿਓ ਰੱਛਾ ਰਾਖ ਲੈ ਹੋ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਾਤੁਰ ਦਸ ਖੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪਸ ਮਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਬਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ

ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੁ ਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਝੋ ਚਾਰਾਏ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਚਾਰਦ ਭੇਦਾ ਜਾ ਕੋ ਭੇਮ ਨ ਪਾਵਦ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਥ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਣਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ।

ਰਤ ਦੀਨੀ ਕਹੋ ਫੂਲ ਰਾਜਾ ਹੋ ਬੈਠਾ ਹੋ ਕਹੋ ਸਿਮਟ ਭਏ ਸ਼ੰਕਰ ਗੈਠਾ ਸਿਗਰੀ ਸ੍ਰਿਠ ਦਿਖਾਈ ਅਚੰਭ ਭਵ ਆਦਿ ਜੁਗਾਦ ਸਰੂਪ ਸੁਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁੜ ਛਾਂ ਛਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੂ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਰ ਦੁੱਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਸ ਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਰ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਾ ਭਏ ਦੇ ਅੱਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜੇਲੋ ਸੁਣੈ ਗੁੰਗ ਜੋ ਜਾਹੇ ਸੁ ਰਸਨਾ ਪਾਵਈ ਸੁਣੈ ਮੂਲ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾਕੀ ਇੱਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜਾਏ ਅਰਧ ਸਹਿਸ ਪੁਣ ਤੀਨ ਕਹੀ ਜਾਏ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਅੰਗ ਤ੍ਰਿਤ੍ਰੈ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫਜੂ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜਾ ਕਿਰਪਾ ਪਾਰ ਆਪ ਹੱਥ ਦਰ ਰੱਖ ਮੋਹੇ ਮਨ ਕਰਮ ਬਚਨ ਵਿਚਾਰ ਚਾਉ ਪਈ ਮੈਂ ਨਗਨੇ ਸਹਿ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬ ਹੁਨੈ ਤਿਹਾਉ ਕਾਨ ਸੁਨੇ ਪਹਿਚਾਣ ਨਾ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ ਮਾਹ ਕਾਰ ਰਖਵਾਰ ਹਮਾਰੋ ਮਾਹ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਆਏ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਖਿਆ ਮੋਹਿ ਅਰੁਣੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾਓ ਤੁਮ ਸਾਹਿਬ ਮੈਂ ਦਾਸ ਤੇ ਹਾਰਾਓ ਜਾਨ ਪੁਨਾ ਮੁਜੈ ਨਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾਓ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾਓ ਦਾਸ ਜਾਨ ਦੈ ਹੱਥ ਉਬਾਰੋ ਹਮਰੇ ਸਭ ਬੈਰੀਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਬੀ ਉਬਾਜ ਦੋਹਰਾ ਜੋ ਨਿਜ ਪ੍ਰਭ ਸੋ ਕਹਾ ਸੋ ਕਹੂ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਬਚਾਰ ਕਥ ਨਾਹੇ ਜਲ ਤੇ ਉਪਜ ਤਰੰਗ ਜਉ ਜਲ ਹੀ ਬਿਖੈ ਸਮਾਜ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਮੈ ਕਥਾ ਸੰਖੇਪ ਤੇ ਸਭੂ ਕਹਿਤ ਸੁਣਾਏ ਕਬ ਬਾਜ ਦੋਹਰਾ ਠਾੜ ਭਇਓ ਮੈਂ ਜੋਰ ਕਰੂ ਬਚਨ ਕਹਾ ਸਿਰ ਨਿਆਏ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤੋ ਅੰਤਲਾ ਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਕਾਲ ਪੁਰਖੀ ਦੇਹ ਮੋਹ ਕੋਟਕ ਬਿਸ਼ਨ ਮਹੇ ਸੋ ਕੋਟਿੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇ ਤੋ ਸੁਰਗ ਬਾਸ ਰਗਵਰ ਕਰਾਂ ਸਗਰੀ ਪੁਰੀ ਸਮੇਤ ਚਾਉ ਪਈ ਜੋ ਇਹ ਕਥਾ ਸੁਣ ਅਰ ਗਾਵੈ ਦੂਖ ਪਾਪ ਤੇ ਨਿਕਲੇ ਆਵੈ ਬਿਸ਼ਨ ਭਗਤ ਕੀ ਫਲ ਹੋਈ ਆਦਿ ਆਸ ਕਰ ਨ ਕੋਈ ਸੰਮਤ ਸਤਰਾ ਸਾਸ ਪਚਾਵਣੋ ਹਾੜਵਦੀ ਪ੍ਰਥਮ ਸੁਖ ਦਾਵਨੋ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੁਹਰਾ
नेत्र तम के चरण तारु सद्रव तीर्थ रंग श्री भगवत पूर्ण की ओर अकबर कथा प्रसंग साध साध जानो नहीं बस बाद बेबाद ग्रंथ सकल पूर्ण कियो भगवत कृपा प्रसाद सवैया पाए गहे जब ते तुहरे तब ते को आंक त्रे नहीं आने राम रहीम पुराण पुराण अनेक कह मत एक न माने ओ सिमरत शास्त्र वेद सब बो भेद कह हम एक न जाने ओ श्री असपान कृपा तुमरी कर मैं न कहो सब तोहे बखाने दोहरा सगल द्वार को छाड़ कै गहो तुहार द्वार बह गह की लाज अस गोबिंद दास तुहार।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਗ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ

ਆਧਾਰੋ ਸਤਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਨ ਪਾਇਆ ਤੁਜਨ ਕਾਉ ਸੇ ਨਾਮ ਹਰਖੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਹਦ ਸੁਨੋ ਵਡ ਭਾਗੀ ਅਹੋ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਸ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਸ ਤੂਰੇ ਮੁੰਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੈ ਜੇ ਕੋ ਭੁੰਚਾਏ ਤਿਸਕਾ ਹੋਇਓ ਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਧਰਮਨ ਥੀ ਮੈਂ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉੱਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੇ ਦੂਤ ਨਾਹੀ ਤੇਰਾ ਛੜ ਜਾਹੇ ਭਾਉ ਜਲ ਬਿਖਮਸ ਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜਿਆ ਵੈਦਿਆ ਹੈ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾਉ ਜਿਹਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾਉ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇ ਤੀਰਤਿਆਂ ਦਰਗਹਿ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾ ਰੱਖ

ਖਿਨ ਮਾਹੇ ਬੇਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨਾ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨਾ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰ ਸਾਧ ਸਿੰਘ ਜੀ ਉਸ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਕੀਰਤਨ ਕਰਦਿਆਂ ਜਥੇ ਪਾਸੋਂ ਬੇਨਤ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੇ ਗੁਰ ਇਤਿਹਾਸ ਦੇ ਲੜੀਵਾਰ ਵਿਚਾਰ, ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਆਪ ਨੂੰ ਸ਼ਰਮ ਕਰਾਉਣਗੇ ਜੀ। ਸੋ ਜਿੰਨੇ ਵੀ ਸਤਿਸੰਗੀ ਗੁਰਬਾਣੀ ਗੁਰੂ ਸ਼ਬਦ ਨਾਲ ਜੁੜੇ ਹੋ, ਸਾਰੇ ਹੀ ਪਿਆਰ ਸਤਿ ਗੁਰੂ ਫਤਿਹ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: की फतेह। फतेह पावन भगत वत्सल कर्मा निदान गुरु गरीब निवाज श्री गुरु ग्रंथ साहिब महाराज सच्चे पातशाह जी दी पावन पवित्र आगोश विच सबाए मान जुड़ मिल बैठी गुरु प्यारी गुरु की साजी निवाजी साध संगत जीओ सतगुरां दी अपार रहमत बख्शिश सदका वडभागी गुरसिख संगतां गुरु दरबार अंदर सज रहे सुंदर दीवाना विच सबाए मान हो के सतगुरां दे पावन पवित्र दर्शन दी दारे परसना कीते हन। अमृत बाणी आरती आरता होर शब्दां दा रस पिन्ना शब्द कीर्तन सत्कारयोग रागी जत्थे दी मुबारक रसना तो सरवण करके गुरु के दर्शन दीदारे पा के एकागर चित हो के मिले हुए मोलक मनुखा जन्म दे सुवासां घड़ियां समय नूं सफल बना रहे हो। सतगुरु रहमत करन जो पावन सिख इतिहास किड्डे चढ़दी कला वाले सिख सन पुरातन उस तों बाद कुछ तब्दीलियां आईयां जिवें राज बदलिया सिख राज चलिया गया अंग्रेजी राज आया कल्चर भी खुला हो गया टलियाईयां आईयां फिर इत्थों तक कि गुरस्थाना तक भी महंत लोग जिहड़े सी वह भी खुले हो गए उदासी महंत पर उस वेले दे सिंघां दे ख्यालात दे के भी दसिया भी भावें बहुत टलियाईयां आ गईयां सी उन्हां विच माया दा मोह पै गया सी संगतां दुखी भी हुंदियां सन पुजारी शरेआम पैसे मंगदे सन संगतां तों शरदा टुटदी सी लेकिन उस वेले भी चढ़दी कला वाले बहुत सिंघ सन सन थोड़े तख्तां ते वड्डे स्थानां ते जिथे उदासी सन बहुत मिसलां ने इन्हां नूं बहुत सन्मान दिता सी उदासी साधुआं क्योंकि औखे वेले सेवावां इन्हां ने सांभी रखियां सी जदों हर रोज़ जंग युद्ध हुंदे सन सो इस करके उन्हां नूं पासे करना भी ठीक नहीं समझिया सी ते पर फिर भी चढ़दी कला वाले जिहड़े सिंघ सन वह भी तख्तां ते अपनी जिम्मेवारी निभाउंदे सी। कवि ज्ञानी ज्ञान सिंह जी ने कोई गल छुपा के नहीं रखी ये ग्रंथ दा एंड करदे हुए हुण सारा उस समय दा सीन साडे सामने दे रहे ने किन्ना कु चंगा सी किन्ना कु माड़ा सी। सो इस तरीके नाल कवि जी ने कल दस्या सी बई जिवें उधर करो गुरु जेड़ा है गुरु धारण करना वह परख के करना चाहिदा है जिवें सियाने आंदे ने पानी पुण के पीना चाहिदा फिर कोई बीमारी नहीं लगती साफ सुथरा पानी छकना चाहिदा है। तो इस तरीके दे नाल गुरु भी परख के धारण करना चाहिदा है केवल लुटन वाला खो लैन वाला गुरु ना होवे सब कुछ ते जगयासू नू देवे कुछ ना पले कुछ ना पावे लोक परलोक बिगाड़ देवे स्वरण दी बजाय। ये नसीहत दिती सी भी ऐसे गुरु ते पूरे ने गुरु ग्रंथ साहिब सच्चे पातशाह जी लेकिन जेड़े ने सेवादार वह सिंह भी बड़े जापी तपी वाले ने ते निरख करके उन्होंने कोल ही जाना चाहिए उन्होंने तो ही अमर छकना चाहिए ये प्रेरणा दे रहे ने जिमें ते गुरु ग्रंथ साहिब जी तख्तां ते वड्डे गुरद्वारियां ते प्रकाशमान सन उदों आम नहीं सन सारे क्या महाराज सच्चे पातशाह नूं गुरु करके ते वह जपी तपी जिहड़े सिंघ ने उन्होंने कोलों ही खंडे की अमृत लैनी चाहीदी ना कि वह उदासी जिहड़े लालची ने उन्होंने कोल जे ये नाल दी नाल नसीहतां कवि जी दे रहे ने जिवें अगे होर समझा रहे ने आ उस वेले दे सिख आगूआं नूं भी ते संगतां नूं भी कि प्रचारक दा इक ये भी फर्ज हुंदा होका देना सही तरीके नाल। ਸੋ ਗਲਤ ਕੀ ਹੈ ਠੀਕ ਕੀ ਹੈ ਸੁਚੇਤ ਕਰਨਾ ਸੰਗਤ ਨੂੰ। ਇਹ ਫਰਜ਼ ਵੀ ਮਹਾਨ ਪ੍ਰਚਾਰਕ ਕਵੀ ਹੁੰਦੇ ਹੋਏ ਗਿਆਨੀ ਗਿਆਨ ਸਿੰਘ ਜੀ ਆਪਣਾ ਇਹਨਾਂ ਕਵਿਤਾਵਾਂ ਰਾਹੀਂ ਸਮਝਾ ਰਹੇ ਨੇ, ਇੱਕ ਤਰ੍ਹਾਂ ਦਾ ਨਿਭਾ ਰਹੇ ਨੇ। ਅੱਗੇ ਕਹਿਣਗੇ ਵੀ ਇਹ ਗੱਲ ਜਿਵੇਂ ਅੱਗੇ ਹੋਰ ਨਸੀਹਤਾਂ ਦੇ ਰਹੇ ਨੇ। ਇਹ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ 1899 ਈਸਵੀ ਦੀ ਗਾਥ ਕਥਾ ਹੈ, ਉਦੋਂ ਦੇ ਸਿੱਖਾਂ ਨੂੰ ਸੰਬੋਧਨ ਕਰਕੇ ਅਤੇ ਕੁਝ ਉਪਦੇਸ਼ ਦੇ ਰਹੇ ਨੇ, ਸੁਚੇਤ ਕਰ ਰਹੇ ਹਨ।
1: ਜਪੀ ਤਪੀ ਲਾਇਕ ਪੁਜਾਰੀ ਜੇ ਰਹਿ ਤਹ।
0: ਕਵੀ ਜੀ ਦਾ ਆਪਣਾ ਇਹ ਹੈ ਵੀ ਜੇ ਜਪੀ ਤਪੀ ਪੂਰੇ ਜਪ ਵਾਲੇ ਤਪ ਕਰਨ, ਤਪ ਵਾਲੇ ਤਪ ਤੋਂ ਭਾਵ ਸੇਵਾ, ਗੁਰੂ ਘਰ ਦੇ ਵਿੱਚ ਸੇਵਾ ਹੀ ਤਪ ਆ ਸਭ ਤੋਂ ਵੱਡਾ। ਹੋਰ ਕੋਈ ਧੂਣੀਆਂ ਤਾ ਕੇ ਨਹੀਂ ਬਹਿਣਾ, ਜਲ ਧਾਰੇ ਨਹੀਂ ਕਰਨੇ ਸਿਆਲਾਂ ਨੂੰ, ਜਿਵੇਂ ਪੁਰਾਣੇ ਲੋਕ ਹਿੰਦੂ ਸਾਧੂ ਕਰਦੇ ਸਨ, ਸਨਾਤਨ ਮਤ ਵਾਲੇ ਨਹੀਂ। ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਘਰ ਦੀ ਸੇਵਾ ਹਰ ਇੱਕ ਪ੍ਰਾਣੀ ਵਾਸਤੇ, ਜੋ ਗੁਰੂ ਦੇ ਦਰ 'ਤੇ ਆ ਗਿਆ ਭਾਂਡੇ ਜੂਠੇ ਮਾਂਜੇ, ਗੁਰੂ ਦੇ ਦਰਬਾਰ ਦੀ ਅਨੇਕਾਂ ਤਰ੍ਹਾਂ ਦੀ ਸੇਵਾ ਸਫਾਈ ਦੀ ਹੈ। ਸੋ ਲੰਗਰ ਬਣਾਉਣੇ, ਪਕਾਉਣੇ, ਵਰਤਾਉਣੇ, ਜੂਠੇ ਭਾਂਡੇ ਮਾਂਜਣੇ, ਅਨੇਕ ਤਰ੍ਹਾਂ ਦੀ ਸੇਵਾ, ਇਹ ਹੀ ਤਾਪ ਆ ਗੁਰੂ ਘਰ ਦੇ। ਜਪੀ ਤਪੀ ਉਹ ਕਿਹੜੇ ਸਿੰਘ ਨੇ ਜਿਹੜੇ ਕਹਿੰਦੇ ਜਪੀ ਜਪੀ ਤਪੀ ਲਾਇਕ ਪੁਜਾਰੀ ਜੇ ਰਹਿ ਤਹ। ਜਪੀ ਤਪੀ ਲਾਇਕ ਜੋ ਗਿਆਨਵਾਨ ਪੁਜਾਰੀ ਜੇ ਉੱਥੇ ਰਹਿਣਗੇ ਤਾਂ ਗੁਰੂ ਕੇ ਸਥਾਨਾਂ 'ਤੇ।
1: ਬਹਿ ਸੋ ਪਿਛਾਰੀ ਆਗੈ ਹੈ ਚਲਾਕ ਭਾਰੇ ਹੈ।
0: ਜੇ ਉਹ ਅੱਗੇ ਹੋ ਕੇ ਬਹਿਣਗੇ, ਜੇ ਉੱਥੇ ਰਹਿਣਗੇ ਤਾਂ ਬਹਿ ਸੋ ਪਿਛਾਰੀ ਆਗੇ ਹੋਇਆ ਚਲਾਕ ਭਾਰੇ ਹੈ। ਜਿਹੜੇ ਬੜੇ ਭਾਰੀ ਚਲਾਕ ਮਹੰਤ ਨੇ, ਆਪਣੀਆਂ ਗੱਲਾਂ ਵਿੱਚ ਸੰਗਤ ਨੂੰ ਲੈ ਲੈਂਦੇ ਨੇ ਅਤੇ ਸੋ ਆਪਣੇ ਨਾਲ ਜੋੜਦੇ ਨੇ, ਆਪਣੀ ਵਡਿਆਈ ਕਰਦੇ ਹਨ, ਪੈਸੇ ਲੈਂਦੇ ਨੇ, ਮੰਗਦੇ ਹਨ ਸ਼ਰੇਆਮ, ਉਹ ਫਿਰ ਆਪੇ ਚਲਾਕ ਜਿਹੜੇ ਪਿੱਛੇ ਹੋ ਕੇ ਬਹਿ ਜਾਣਗੇ, ਉਹਨਾਂ ਦੀ ਦਾਲ ਨਹੀਂ ਗਲੇਗੀ।
1: ਸੁਦਾ ਸੋ ਬਨੈ ਹੈ ਜੋ ਛ ਕਹਿ ਤੈਨੋ ਤਹਿ ਦਿਆ ਦੇ।
0: ਲੈ ਹੈ ਸੋ ਸੁਦਾ ਸੋ ਬਨੈ ਹੈ, ਅਤੇ ਇਸ ਕਰਕੇ ਅੰਮ੍ਰਿਤ ਉਹ ਵੀ ਬਣਾਉਂਦੇ ਨੇ, ਜਿਹੜਾ ਉਹ ਅੰਮ੍ਰਿਤ ਬਣਾਉਂਦੇ ਨੇ, ਜੋ ਛਕਾ ਹੈ ਜਿਹੜੇ ਛਕਦੇ ਨੇ, ਤਿੰਨਾਂ ਤੋਂ ਛਕਣ ਵਾਲਿਆਂ ਤੋਂ ਬਹੁਤ ਜ਼ਿਆਦਾ ਲੈ ਲੈਂਦੇ ਆ। ਕੀ ਲੈਂਦੇ ਆ?
1: ਲਹਿ ਜਿਉਂ ਤਿਉਂ ਪੀਤੋ ਸਸਤ ਨਿਹਾਰੇ ਹੈ,
0: ਅਤੇ ਉਹ ਉਹਨਾਂ ਤੋਂ ਧਨ ਵੀ ਜ਼ਿਆਦਾ ਲੈ ਲੈਂਦੇ ਨੇ, ਧਨ ਵੀ ਮੰਗਦੇ ਨੇ। ਹੋ ਸਕਦਾ ਕਕਾਰਾਂ ਦੇ ਪੈਸੇ ਮੰਗੀ ਜਾਂਦੇ ਹੋਣ, ਕੜਾਹ ਪ੍ਰਸ਼ਾਦ ਵੀ ਲੱਗਾ ਹੈ ਜੀ, ਇਹ ਵੀ ਦੇ ਦਿਓ ਭੇਟਾ। ਜਦੋਂ ਮੰਗਣ 'ਤੇ ਆ ਜੇ ਬੰਦਾ ਵੀ ਕੁਝ ਜੋੜ ਲੈਂਦਾ ਨਾਲ, ਇਹ ਬੜੀ ਭੈੜੀ ਵਾਦੀ। ਉਹ ਕਹਿੰਦੇ ਵੀ ਪੈਸੇ ਵੀ ਜ਼ਿਆਦਾ ਮੰਗਦੇ ਆ ਅਤੇ ਦੇਣ ਵਾਲੇ ਜਿਹੜੇ ਆ ਉਹਨਾਂ ਨੂੰ ਕੋਈ ਕੁਰੈਦ ਦਾ ਤਿਆਗ ਵੀ ਨਹੀਂ ਕਰਾਉਂਦੇ। ਹੁਣ ਜੀ ਅੰਮ੍ਰਿਤ ਛਕਾਈ ਜਾਂਦੇ ਨੇ, ਉਹ ਵੀ ਸਸਤਾ ਮੰਨਦੇ ਵੀ ਸਾਨੂੰ ਕੋਈ ਪੁੱਛੇ ਨਾ, ਕੋਈ ਮਰਜ਼ਾਦਾ ਦੀ ਗੱਲ ਨਾ ਪੱਕੀ ਕਹਿਣ ਵੀ ਆਹ ਨਹੀਂ ਕਰਨਾ ਆ ਕਰਨਾ, ਉਹ ਨਾ ਸੁਣਾਉਣ, ਉਹ ਨਹੀਂ ਸੁਣਾਉਂਦੇ। ਉਹ ਵੀ ਸਸਤਾ ਲੈਣ ਵਾਲੇ ਵੀ ਜਿਹੜੇ ਆਮ ਲੋਕ ਉਹ ਸਸਤਾ ਸਮਝਦੇ ਨੇ। ਐਸਾ ਹੁੰਦਾ ਕਈ ਵਾਰ ਜੋ ਢਲਿਆਈਆਂ ਆ ਜਾਣ। ਸੋ ਇਸ ਕਰਕੇ ਹੁਣ ਵੀ ਐਸਾ ਹੋਇਆ ਸੀ 1999 'ਚ ਵੀ, ਕਈਆਂ ਸਾਧਾਂ ਨੇ ਕੀ ਕੀਤਾ, ਇੱਕ ਸੰਤ ਮਾਨ ਸਿੰਘ ਸ਼ਾਇਦ ਉਹਦਾ ਨਾਂ ਸੀ, ਭੇਵੇ ਵਾਲਾ, ਉਹਨੇ ਕਿਹਾ ਮੈਂ 1,00,000 ਬੰਦੇ ਨੂੰ ਅੰਮ੍ਰਿਤ ਛਕਾਉਣਾ ਵਾਂ ਜੀ ਇੱਕ ਦਿਨ 'ਚ, ਜਿਹੜੀ ਉਦੋਂ ਵਿਸਾਖੀ ਆ, 1,00,000 ਬੰਦੇ ਨੂੰ ਨਾਂ ਬਣਾਉਣਾ ਸੀ ਆਪਦਾ। ਅਤੇ ਉਹ ਖੱਟਾ ਚੋਲਾ ਪਾਇਆ ਸੀ ਉਹਦੇ ਕੇਸਰੀ, 1,00,000 ਬੰਦੇ ਦਾ ਅੰਮ੍ਰਿਤ ਛਕਣ ਦਾ ਪੰਜਾਬ ਦੇ ਵਿੱਚ ਪ੍ਰੋਗਰਾਮ ਸੀ, ਅੱਡੋ ਅੱਡ ਪਿੰਡਾਂ 'ਚ ਕਿਤੇ 1,500, ਕਿਤੇ 2,000, ਕਿਤੇ 5,000 ਜਿਵੇਂ ਉਹਨੇ ਸੰਗਤ ਨੂੰ ਪ੍ਰੇਰਿਆ ਸੀ। ਅਤੇ ਮੈਨੂੰ ਤਾਂ ਪਤਾ ਲੱਗਾ ਵੀ ਉਹ ਅੰਮ੍ਰਿਤ ਫਿਰ ਉੱਥੇ ਸਾਨੂੰ ਵੀ ਸੱਦਾ ਗਿਆ, ਮੈਂ ਵੀ ਉਦੋਂ ਅੰਮ੍ਰਿਤ ਸੰਚਾਰ 'ਚ ਲੱਗਦਾ ਸੀ, ਮਹਾਰਾਜ ਖੁਸ਼ੀ ਲਵਾਂਗੇ 1999 ਦਾ 300 ਸਾਲਾ ਖਾਲਸੇ ਦਾ ਸਾਜਨਾ ਦਿਵਸ, ਥੱਕ ਜਾਈਦਾ ਸੀ ਅੰਮ੍ਰਿਤ ਸੰਚਾਰ ਕਰਦੇ, ਕਈ ਵਾਰ ਨੀਂਦ ਵੀ ਨਹੀਂ ਪੂਰੀ, ਇੰਨੀ ਸੰਗਤ ਅੰਮ੍ਰਿਤ ਛਕਿਆ ਉਸ ਸਾਲ। ਆਮ ਸਾਰੇ ਸਾਲ ਹੀ ਅੰਮ੍ਰਿਤ ਸੰਚਾਰ ਬਹੁਤ ਹੋਇਆ, ਬੜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਕਈ ਥਾਵਾਂ 'ਤੇ ਕੰਧਾਂ ਵਿੱਚੋਂ ਵੀ ਅੰਮ੍ਰਿਤ ਹੋਇਆ ਅੰਮ੍ਰਿਤ ਸੰਚਾਰ ਕਰਦਿਆਂ। ਬਟਾਲੇ ਲਾਗੇ ਵੀ ਇੱਕ ਪਿੰਡ ਸੀ, ਕੰਧਾਂ ਵਿੱਚ ਵੀ ਉਹ ਚੱਖਿਆ ਸੰਗਤ ਨੇ, ਮਿੱਠਾ ਰਸ ਸੀ ਵੀ ਖੁਸ਼ੀ ਹੈ ਮਹਾਰਾਜ ਸੱਚੇ ਪਾਤਸ਼ਾਹ। 2-3 ਥਾਵਾਂ 'ਤੇ ਐਸਾ ਵੀ ਹੋਇਆ। ਪਰ ਮੈਂ ਉਹ ਗੱਲ ਕਰਾਂ, ਉਹ ਲੱਖ ਬੰਦਾ ਜਿੱਦਾਂ ਅੰਮ੍ਰਿਤ ਛੱਕ ਰਿਹਾ ਸੀ ਸਾਰੇ ਪੰਜਾਬ 'ਚ ਵੱਖੋ ਵੱਖਰਾ, ਅਤੇ ਆਪ ਉਹ ਹੈਲੀਕਾਪਟਰ 'ਤੇ ਕਈ ਥਾਵਾਂ 'ਤੇ ਗਿਆ ਬਾਬਾ ਮਾਨ ਸਿੰਘ, ਸਾਰੇ ਉਹਨੇ ਫੇਰਾ ਮਾਰਨਾ ਸੀ, ਹੈਲੀਕਾਪਟਰ ਲਈ ਫਿਰਦਾ ਸੀ ਅਤੇ ਉਤਰਦਾ ਸੀ ਅਤੇ ਉਦੋਂ ਹੀ ਚੜ੍ਹ ਕੇ ਸੰਗਤ ਨੂੰ ਮਿਲ ਕੇ ਅਤੇ ਉੱਠ ਜਾਂਦਾ ਸੀ। ਸਾਡੀ ਡਿਊਟੀ ਲੱਗੀ, ਕਹਿੰਦੇ ਉੱਥੇ ਸਾਨੂੰ ਵੀ ਸੁਨੇਹਾ ਗਿਆ ਵੀ ਪੰਜ ਪਿਆਰੇ ਵੱਧ ਤੋਂ ਵੱਧ ਆਈ, ਦੋ ਜਥੇ ਆਏ ਮੋਗੇ ਨੇੜੇ ਚੁਗਾਵਾਂ ਪਿੰਡ, ਉੱਥੇ 1400 ਬੰਦਾ ਸੀ ਅੰਮ੍ਰਿਤ ਛਕਣ ਵਾਲਾ, ਉਹਦੇ ਵੱਲੋਂ ਪ੍ਰੇਰਿਆ ਹੋਇਆ, ਅਤੇ ਉੱਥੇ ਸਾਡੀ ਡਿਊਟੀ ਲੱਗ ਗਈ ਉਹਨਾਂ ਜੀ। ਤਾਂ ਦਮਦਮੀ ਟਕਸਾਲ ਨੂੰ ਤਾਂ ਪੂਰੀ ਮਰਿਆਦਾ ਨਾਲ ਸਿਖਾਉਣਾ ਜੀ, ਹੁਣ ਕਵੀ ਜੀ ਦੱਸਣਗੇ ਅੱਗੇ ਅੰਮ੍ਰਿਤ ਸੰਚਾਰ ਦੀ ਮਰਿਆਦਾ ਵੀ। ਉਹ ਜਦੋਂ ਅਸੀਂ ਵੇਖਿਆ ਵੀ ਇੰਨੀ ਸੰਗਤ, ਠੀਕ ਹੈ ਵੀ ਇਹ ਤਾਂ ਕੰਮ ਲੰਬਾ ਚੌੜਾ ਹੈ, ਪੂਰੀ ਰਹਿਤ ਮਰਿਆਦਾ 4 ਤੋਂ 5 ਘੰਟੇ ਲੱਗ ਜਾਂਦੇ ਅੰਮ੍ਰਿਤ ਸੰਚਾਰ, 50 ਬੰਦੇ ਵੀ ਹੋਣ ਤਾਂ ਮਰਿਆਦਾ ਦ੍ਰਿੜ ਕਰਾਉਂਦਿਆਂ, ਅੰਮ੍ਰਿਤ ਸੰਚਾਰ ਬਣਾਉਂਦਿਆਂ, ਤਿਆਰ ਕਰਦਿਆਂ, ਅਰਦਾਸੇ ਸੋਧਦਿਆਂ, ਸੁਧਾਈ ਕਰਦਿਆਂ। ਸੋ ਇਸ ਕਰਕੇ ਸਾਧ ਸੰਗਤ ਜੀ ਫਿਰ ਉਹ 700 ਪ੍ਰਾਣੀ ਜਿਹੜਾ ਸੀ ਉਹ ਅੱਡ ਕੀਤਾ ਸੀ, ਅਤੇ ਦੋ ਥਾਵਾਂ 'ਤੇ ਦੋ ਗੁਰਦੁਆਰੇ ਸੀ ਪਿੰਡ 'ਚ, ਉਹਨਾਂ ਨੂੰ ਉੱਥੇ ਪ੍ਰਬੰਧ ਕਰਾਇਆ ਨਗਰ ਦੇ ਲੋਕਾਂ ਨੂੰ ਕਹਿ ਕੇ। ਸਾਰਾ ਦਿਨ ਸਾਡਾ ਲੱਗ ਗਿਆ, ਡਾਟ ਨਿਕਲ ਗਿਆ, 700 ਬੰਦੇ ਨੂੰ ਸੌਖਾ ਹੈ ਅੰਮ੍ਰਿਤ ਛਕਾਉਣਾ, ਪਰ ਗੁਰਮਰਿਆਦਾ ਅਨੁਸਾਰ ਪੂਰਾ ਛਕਾਇਆ। ਸੋ ਦੇਗ ਵੀ ਬਹੁਤ ਬਣਾਉਣੀ ਪੈਂਦੀ ਸੀ ਫਿਰ ਉਸ ਹਿਸਾਬ ਨਾਲ, 700 ਬੰਦੇ ਅੰਮ੍ਰਿਤ ਸੰਚਾਰ ਦੀ ਦੇਗ ਉਂਝ ਵੀ ਦੁੱਗਣੀ ਹੁੰਦੀ, ਖੁੱਲ੍ਹਾ ਗੱਫਾ ਮਿਲ ਉਸ ਦਿਨ। ਅਤੇ ਇਸ ਕਰਕੇ ਪ੍ਰਾਣੀ ਖੜ੍ਹੇ ਹੁੰਦੇ ਆ, ਥੱਕ ਜਾਂਦੇ, ਫਿਰ ਜੋ ਦੇਗ ਖੁੱਲ੍ਹੀ ਛਕ ਲੈਂਦੇ ਤਾਂ ਫਿਰ ਚੜ੍ਹਦੀ ਕਲਾ ਹੋ ਜਾਂਦੀ ਹੈ। ਐਂ ਨਹੀਂ ਵੀ ਬਾਹਰ ਆਉਂਦੇ ਕਹਿਣਗੇ ਭੁੱਖੇ ਮਰ ਗਏ, ਅੰਦਰ ਖੜ੍ਹੇ ਆਹ ਹੋ ਗਿਆ ਜੀ ਆਹ ਹੋ ਗਿਆ। ਤੋ ਇਸ ਕਰਕੇ ਉਹ ਫਿਰ ਉੱਥੇ ਅੰਮ੍ਰਿਤ ਸੰਚਾਰ ਕੀਤਾ ਸਾਧ ਸੰਗਤ ਜੀ, ਉਹ ਸੰਗਤ ਬਹੁਤ ਖੁਸ਼ ਹੋਈ। ਬਾਕੀ ਉਹ ਆਇਆ ਅਤੇ ਉੱਠ ਗਿਆ, ਸਾਨੂੰ ਤਾਂ ਕਾਹਦਾ ਮਿਲਣਾ ਸੀ, ਅਸੀਂ ਤਾਂ ਰੁੱਝੇ ਸੀ ਅੰਮ੍ਰਿਤ ਸੰਚ ਸੇਵਾ 'ਚ। ਉਹ ਕਹਿੰਦੇ ਪੁੱਛਿਆ ਕਈ ਥਾਵਾਂ 'ਤੇ ਮੁੜ ਕੇ, ਉਹ ਕਹਿੰਦੇ ਵੀ ਅੰਮ੍ਰਿਤ ਸੰਚਾਰ ਤਾਂ ਜਿੱਥੇ ਟਕਸਾਲ ਦੇ ਜਾਂ ਹੋਰ ਕਿਸੇ ਸੰਪਰਦਾ ਦੇ ਸਿੰਘ ਆਏ ਉੱਥੇ ਹੀ ਅੰਮ੍ਰਿਤ ਸੰਚਾਰ ਠੀਕ ਹੋਇਆ, ਨਹੀਂ ਤਾਂ ਗਲਾਸਾਂ 'ਚ ਪਾ ਕੇ ਦੇ ਦਿੱਤਾ। ਦੇਖੋ ਕਈਆਂ ਥਾਵਾਂ 'ਤੇ ਘਰ ਪੜ੍ਹ ਲਿਓ ਰਹਿਤ ਮਰਿਆਦਾ ਨਾ ਦੱਸੀ ਅਤੇ ਗਲਾਸਾਂ 'ਚ ਪਾ ਕੇ ਦੇ ਦਿੱਤਾ, ਇਹ ਵੀ ਗੱਲ ਉੱਡੀ ਸੀ, ਹੈਰਾਨ ਹੋ ਗਈ ਵੀ ਨਾ ਗਿਣਤੀ ਵਧਾਉਣੀ ਸੀ ਨਾ। ਇਹ ਇਸ ਤਰ੍ਹਾਂ ਟਲਿਆਈਆਂ ਵੀ ਹੋ ਜਾਂਦੀਆਂ ਕਈ ਵਾਰ ਬਹੁਤ ਜ਼ਿਆਦਾ। ਤਾਂ ਕਵੀ ਜੀ ਕਹਿ ਰਹੇ ਨੇ ਕਿ ਮੈਨੂੰ ਯਾਦ ਆ ਗਈ ਗੱਲ, ਅਤੇ ਉਹ ਸਾਡਾ ਉੱਥੇ ਸਾਰਾ ਦਿਨ 8 ਵਜੇ ਰਾਤ ਦੇ ਹਨੇਰਾ ਹੋ ਗਿਆ, ਸਵੇਰ ਦੇ ਲੱਗਿਆਂ ਦਾ 700 ਬੰਦੇ ਨੂੰ ਥੱਕ ਗਏ, ਬਿਲਕੁਲ ਥੱਕ ਟੁੱਟ ਕੇ ਡਿੱਗੇ। ਅਤੇ ਇਸ ਕਰਕੇ ਸਾਧ ਸੰਗਤ ਜੀ ਐਸਾ ਹੁੰਦਾ, ਕਹਿੰਦੇ ਵੀ ਜੇ ਉਹਨਾਂ ਨੇ ਛਕਾਉਣਾ ਤਾਂ ਕਹਿੰਦੇ ਕੋਈ ਗੱਲ ਨਹੀਂ, ਰਹਿਤ ਮਰਿਆਦਾ ਦੀ ਲੋੜ ਹੀ ਨਹੀਂ ਗੀ, ਤੁਸੀਂ ਛਕੋ ਮਾ ਜਿਵੇਂ ਮਰਜ਼ੀ। ਅਤੇ ਸਸਤਾ ਸੌਦਾ ਉਹ ਵੀ ਛਕਣ ਵਾਲੇ ਵੀ ਸਸਤਾ ਸੌਦਾ ਗਿਣਦੇ ਆ, ਅਤੇ ਉਹਨਾਂ ਨੂੰ ਵੀ ਫਾਇਦਾ ਹੁੰਦਾ ਵਾ। ਅਤੇ ਉਹ ਗਾਂਹ ਗੁਰਦੁਆਰੇ ਕਹਿੰਦੇ ਭੇਟਾ ਚੜ੍ਹਾਉਣ ਦੀ ਲੋੜ ਨਹੀਂ, ਮੰਤ ਕਹਿੰਦੇ ਤੁਸੀਂ 5 ਕਕਾਰਾਂ 'ਚ ਦੇਗ ਦੀ ਸਾਨੂੰ ਹੀ ਭੇਟਾ ਦੇ ਦਿਓ, ਅਤੇ ਉਹ ਭਾਵੇਂ ਥੋੜ੍ਹੀ ਵੀ ਦੇਣ, ਜੋ ਸਾਰੀ ਕੋਲ ਰੱਖ ਲੈਣੀ ਫਿਰ ਬਹੁਤੀ ਆ। ਇਸ ਕਰਕੇ ਐਸਾ ਵੀ ਕਹਿੰਦੇ ਹੁੰਦਾ ਹੈ, ਨਹੀਂ ਤਾਂ ਫਿਰ ਜੇ ਸਿੰਘ ਨਾ ਆਉਣਗੇ ਤਿਆਰ ਬਰ ਤਿਆਰ।
1: ਸਿੱਖ ਕਹਿ ਸੁਧਾ ਲਿਓ, ਗੁਰੂ ਕਹਿ ਚੇਲਾ ਥੀਓ।
0: ਅਤੇ ਸਿੱਖ ਤਾਂ ਕਹਿੰਦੇ ਭਾਈ ਅੰਮ੍ਰਿਤ ਛਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਅਤੇ ਉਹ ਗੁਰੂ ਬਣ ਕੇ ਆਪ ਕਹਿੰਦੇ ਵੀ ਚੇਲੇ ਬਣੋ ਸਾਡੇ, ਅਸੀਂ ਤੁਹਾਨੂੰ ਅੰਮ੍ਰਿਤ ਛਕਾਇਆ ਅਤੇ ਤੁਸੀਂ ਸਾਨੂੰ ਵੀ ਪੂਜਣਾ ਵਾ।
1: ਬਿਰਦ ਵਿਵਾਹ ਜੋ ਕੁਮਾਰ ਪਾਤਰ ਟਾਰੇ ਹੈ।
0: ਪੱਲੇ ਕੁਝ ਨਹੀਂ ਹੁੰਦਾ, ਸਿਰਫ ਇੰਨਾ ਹੀ ਉਹ ਛਕਣ ਅਤੇ ਛਕਾਉਣ ਵਾਲਿਆਂ 'ਤੇ ਅਸਰ ਇੰਨਾ ਕੀ ਹੁੰਦਾ, ਜਿਵੇਂ ਬਿਰਧ ਅਵਸਥਾ ਵਾਲਾ ਬਜ਼ੁਰਗ ਵਿਆਹ ਕਰ ਲਵੇ ਅਤੇ ਉਹਦਾ ਅਸਰ ਕਿੰਨਾ ਕੁ ਹੁੰਦਾ, ਨਾ ਸੰਤਾਨ ਹੋਵੇ, ਉਹ ਤਾਂ ਕਿ ਉਹ ਵੀ ਛੜਾਪਣਾ ਦੂਰ ਹੋ ਗਿਆ, ਇੰਨਾ ਹੀ ਹੁੰਦਾ ਹੈ। ਸੋ ਉਹ ਛਕਣ ਵਾਲਿਆਂ 'ਤੇ ਵੀ ਕੀ ਅਸਰ ਹੋਣਾ, ਗਿਆਨ ਰੂਪੀ ਪੁੱਤਰ ਥੋੜ੍ਹਾ ਹੋਣਾ, ਫਿਰ ਜਦੋਂ ਛਕਾਉਣ ਵਾਲੇ ਕੱਚੇ ਪੇਲੇ ਨੇ।
1: ਗੁਰੂ ਲੋਭੀ ਲਾਲਚੀ ਹੈ ਚੇਲੇ ਦੋਵੇਂ ਦਾਓ ਖੇਲੇ।
0: ਜਿੱਥੇ ਕਹਿੰਦੇ ਗੁਰੂ ਲੋਭੀ ਲਾਲਚੀ ਹੋਵੇ ਅਤੇ ਲਾਲਚੀ ਹੋਣ ਚੇਲੇ, ਅਤੇ ਗੁਰੂ ਹੋਵੇ ਲੋਭੀ, ਅਤੇ ਦੋਵੇਂ ਉੱਥੇ ਦਾ ਹੀ ਖੇਡਦੇ ਹੋਣ ਆਪਣੇ, ਵੀ ਮਾਇਆ ਲੁੱਟਣ ਦਾ ਲੋਕਾਂ ਤੋਂ, ਅਤੇ ਦੋਵਾਂ ਨੂੰ ਲਾਲਚੀ ਹੋਵੇ।
1: ਵਿਧੀ ਸ਼ਰਧਾ ਬਹੀਨ ਦੈਨ ਲੈਣ ਵਾਰੇ ਹੈ।
0: ਉੱਥੇ ਫਿਰ ਵਿਧੀ ਤੋਂ ਬਿਨਾਂ, ਮਰਿਆਦਾ ਤੋਂ ਬਿਨਾਂ ਅਤੇ ਸ਼ਰਧਾ ਤੋਂ ਬਿਨਾਂ ਦੇਣ ਵਾਲੇ ਅੰਮ੍ਰਿਤ ਅਤੇ ਲੈਣ ਵਾਲੇ ਹੋ ਜਾਂਦੇ ਨੇ, ਉਹਦਾ ਕੀ ਅਸਰ ਹੈ।
1: ਜੈਸੇ ਤੈ ਸੁਧਾ ਛਕੈ ਹੈ ਤੈਸੇ ਗੁਣ ਉਹਦੇ ਥੈ ਹੈ।
0: ਜਿਹੋ ਜੇ ਜੈਸੇ ਤੇ ਸੁਧਾ ਛਕਾ ਹੈ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਜਿਹੋ ਜੇ ਤੋਂ ਅੰਮ੍ਰਿਤ ਕੋਈ ਛਕੇਗਾ, ਗੁਰੂ ਧਾਰਨ ਕਰਨ ਵੇਲੇ ਨਾਮ ਲਵੇਗਾ ਅੰਮ੍ਰਿਤ ਦਾ, ਸੋ ਜਿਹੜਾ ਚੂੜਾ ਛਕੇਗਾ, ਤੈਸੇ ਗੁਣ ਉਹਦਾ ਥੈ ਹੈ, ਉਹੋ ਜਿਹੇ ਗੁਣ ਉਹਦੇ ਵਿੱਚ ਜਾਣਗੇ। ਇਹ ਵੈਵਰੇਜ ਹੁੰਦੀ ਹੈ, ਗੁਣ ਜਾਂਦੇ ਨੇ, ਇੱਕ ਦੂਜੇ 'ਚ, ਸੰਗਤ ਦਾ ਅਸਰ ਵੱਛ ਹੁੰਦਾ ਵਾ। ਅਤੇ ਉੱਥੇ ਤਾਂ ਸਵਾ ਘੰਟਾ ਪੰਜ ਬਾਣੀਆਂ ਪੜ੍ਹਨ 'ਤੇ ਲੱਗ ਜਾਂਦਾ ਬਾਟੇ 'ਤੇ, ਉਹਨਾਂ ਦੀ ਸੰਗਤ ਫਿਰ ਸੁਧਾਈ ਕਰਨੀ ਵਾਰ ਵਾਰ ਦਿਦਾਰੇ ਹੋਣੇ ਪੰਜ ਸਿੰਘਾਂ ਦੇ, ਉਹ ਤਿੰਨ ਚਾਰ ਘੰਟੇ ਸੰਗਤ ਉਹਨਾਂ ਦੀ ਮਿਲਣੀ ਹੁੰਦੀ। ਹੁਣ ਜਿੰਨੇ ਉਹ ਚੜ੍ਹਦੀ ਕਲਾ ਵਾਲੇ ਉਹਨਾਂ ਦਾ ਤੇਜ਼ ਤਾਪਿਆ, ਉਨਾ ਹੀ ਅਸਰ ਛਕਣ ਵਾਲਿਆਂ 'ਤੇ ਉਹਨਾਂ ਦੀ ਉਸ ਵੇਲੇ ਗੁਰੂ ਸਾਹਿਬ ਆਪ ਵੀ ਵਿੱਚ ਵਰਤਦੇ ਨੇ ਜਿਹੜੇ ਤਿਆਰ ਬਰਤਿਆਰ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੁੰਦੇ ਨੇ ਪੰਜਾਂ ਵਿੱਚ, ਉਹਨਾਂ ਦੀ ਨਿਗਾਹ ਪੈਂਦੀ, ਉਹਦਾ ਵੀ ਅਸਰ ਆ। ਸੋ ਇਸ ਕਰਕੇ ਉਹਨਾਂ ਦੇ ਬਚਨਾਂ ਦਾ ਵੀ ਅਸਰ ਪੈਣਾ ਵਾ, ਸਾਧ ਸੰਗਤ ਦਿਦਾਰਿਆਂ ਦਾ ਵੀ ਫਲ ਹੁੰਦਾ। ਅਤੇ ਉਹ ਕਹਿੰਦੇ ਉਹੋ ਜਿਹਾ ਅਸਰ ਉਹੋ ਜਿਹਾ ਉਹਨਾਂ ਜਿਹੋ ਜਿਹੇ 'ਤੇ, ਜੇ ਚੜ੍ਹਦੀ ਕਲਾ ਵਾਲੇ ਕਿਸੇ ਸਾਧੂ ਤੋਂ ਸੂਰਬੀਰ ਤਤਕਾਲ ਸਿਹਤ ਉਮਰ ਉਹੋ ਜਿਹਾ ਅਸਰ ਪਊਗਾ ਨਾ। ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਕੌਮੀ ਜਰਨੈਲ ਬੜੇ ਤਕੜੇ ਸਨ, ਨਿਡਰ ਨਿਰਭਉ ਕਿਉਂ ਸੀ? ਕਿਉਂਕਿ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ ਸੀ ਉਹਨਾਂ ਨੇ। ਜਦੋਂ ਉਹਨਾਂ ਅੰਮ੍ਰਿਤ ਛਕਿਆ, ਨਵਾਬ ਕਪੂਰ ਸਿੰਘ ਆਪ ਲੱਗੇ ਸੀ ਪੰਜਾਂ ਪਿਆਰਿਆਂ 'ਚ, ਮੋਝਾ ਅਸਰ ਪਿਆ ਕਿੱਡਾ ਜਰਨੈਲ ਨਿਕਲਿਆ ਉਹ। ਬਾਕੀ ਜਰਨੈਲ ਸੰਜੋ ਪਹਿਣ ਲੈਂਦੇ ਸੀ, ਲੜਾਈਆਂ ਜਦੋਂ ਹੁੰਦੀਆਂ ਸੀ ਅਬਦਾਲੀਆਂ ਨਾਲ ਦੁਰਾਨੀਆਂ ਨਾਲ ਲੜਾਈਆਂ ਹੁੰਦੀਆਂ ਰਹੀਆਂ ਮਿਸਲਾਂ ਦੀਆਂ, ਅੱਧੀ ਸਦੀ ਲੜਦੇ ਰਹੇ ਕੌਮ ਸਿੱਖ। ਔਰ ਉਸ ਵੇਲੇ ਸਾਧ ਸੰਗਤ ਜੀ, ਬਾਕੀ ਤਾਂ ਸੰਜੋਆਂ ਪਹਿਣ ਲੈਂਦੇ ਹਰੀ ਸਿੰਘ ਭੰਗੀ ਵੀ, ਭੰਗੀ ਮਿਸਲ ਦੇ ਜਿਹੜੇ ਸੀ, ਹੋਰ ਵੀ ਜਰਨੈਲ ਜੱਸਾ ਸਿੰਘ ਰਾਮਗੜੀਆ ਉਹਨਾਂ ਦੇ ਬਰਾਬਰ ਹੀ ਸੀਗੇ, ਇੱਕ ਮਿਸਲ ਉਹਨਾਂ ਦੀ ਸੀ, ਉਹ ਵੀ ਜ਼ਬਾਨ ਸਨ, ਉਹ ਵੀ ਸੰਜੋ ਪਹਿਣ ਲੈਂਦੇ ਸੀ, ਟੋਪ ਵੀ ਪਹਿਣ ਲੈਂਦੇ ਸੀ ਸੁਰੱਖਿਆ ਵਾਸਤੇ, ਲੜਨ ਵੇਲੇ ਇਹ ਵਰਦੀ ਹੁੰਦੀ ਹੈ। ਅਤੇ ਇਸ ਕਰਕੇ ਅੱਗੋਂ ਗਿਲਜਿਆਂ ਨੇ ਵੱਡੇ ਵੱਡੇ ਪਹਿਨੇ ਹੁੰਦੇ ਸੀ ਆਪਣੇ ਬਚਾਅ ਵਾਸਤੇ, ਪਰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ 'ਤੇ ਐਸਾ ਅਸਰ ਸੀ, ਐਸੀ ਬਖਸ਼ਿਸ਼ ਸੀ ਨਵਾਬ ਕਪੂਰ ਸਿੰਘ ਦਾ ਕਹਿ ਲਓ, ਜਾਂ ਉਹਨਾਂ ਦੀ ਮਿਹਰ ਦੀ ਨਿਗਾਹ ਪਈ ਅੰਮ੍ਰਿਤ ਛਕਾਉਣ ਵੇਲੇ, ਇਹਨੇ ਜਦੋਂ ਹਿਰਦਾ ਪ੍ਰਸੰਨ ਹੋ ਜੇ, ਇੱਕ ਹੋਵੇ ਚੜ੍ਹਦੀ ਕਲਾ ਵਾਲਾ ਅਤੇ ਕਿਸੇ ਬੱਚੇ 'ਤੇ ਕਿਸੇ ਪ੍ਰਾਣੀ 'ਤੇ ਪ੍ਰਸੰਨ ਹੋ ਜਾਵੇ, ਅਤੇ ਫਿਰ ਪਾਵਰਾਂ ਹੋ ਜਾਂਦੀਆਂ ਨੇ। ਉਹ ਗੁਰੂ ਮਹਾਰਾਜ ਦੀ ਪ੍ਰਸੰਨਤਾ ਹੁੰਦੀ ਹੈ ਦਸਮ ਪਾਤਸ਼ਾਹ ਦੀ, ਅਤੇ ਫਿਰ ਸਾਹ ਉਹਨਾਂ ਸੰਜੋਅ ਨਹੀਂ ਪੈਣੀ, ਉਹਨਾਂ ਸੰਜੋਅ ਨਹੀਂ ਪੈਣੀ ਕਿਸੇ ਵੀ ਜੰਗ ਵਿੱਚ। ਜਦੋਂ ਕਿਸੇ ਨੇ ਕਿਹਾ ਵੀ ਤੁਸੀਂ ਸੰਜੋਅ ਨਹੀਂ ਪੈਣਦੇ, ਉਹਨਾਂ ਕਿਹਾ ਵੀ ਜੰਗ ਦੀ ਮੌਤ ਸਭ ਤੋਂ ਪਵਿੱਤਰ ਮੌਤ ਹੁੰਦੀ ਖਾਲਸਾ ਜੀ, ਅਤੇ ਜੇ ਮੱਚੇ ਜੰਗ 'ਚ ਮੌਤ ਆਉਂਦੀ ਹੋਰ ਕੀ ਚਾਹੀਦਾ ਜਿਹੜੀ ਇੰਨੀ ਪਵਿੱਤਰ ਆ, ਫਿਰ ਕਿਉਂ ਸੰਜੋ ਪਹਿਨੀਏ, ਜਦੋਂ ਆਉਣੀ ਆ ਹੀ ਜਾਣੀ ਹੈ, ਇਹ ਕੀ ਬਚਾਅ ਕਰ ਲਓ। ਇੰਨੇ ਨਿਡਰ ਸੀ ਬਿਨਾਂ ਸੰਜੋ ਪਹਿਨੀ ਤੋਂ ਜੰਗ ਕੀਤੇ ਉਹਨਾਂ ਨੇ, ਉਹ 48 ਦੇ ਕਰੀਬ 47 ਤੋਂ 48 ਜੰਗਾਂ ਵਿੱਚ ਹਿੱਸਾ ਲਿਆ ਵਾ। ਅਤੇ ਸੱਚ ਇਹ ਵੀ ਮੌਤ ਨਹੀਂ ਆਈ, ਮੌਤ ਨੂੰ ਮਖੌਲ ਕੀਤਾ ਲਲਕਾਰਿਆ ਅਤੇ ਮੌਤ ਉਹਨਾਂ ਦੇ ਨੇੜੇ ਨਹੀਂ ਆਈ, ਅਤੇ ਬਿਰਧ ਅਵਸਥਾ ਵਿੱਚ ਆਪਣੇ ਨਗਰ ਜਾ ਕੇ ਸਰੀਰ ਛੱਡਿਆ ਆਪਣੇ ਘਰ ਵਿੱਚ, ਉਹਨਾਂ ਨੇ ਸ਼ਹੀਦ ਨਹੀਂ ਹੋਏ ਅਤੇ ਜੰਗ ਵਿੱਚ ਮੌਤ ਨਹੀਂ ਆਈ। ਇੰਨਾ ਫਰਕ ਹੁੰਦਾ ਹੈ। ਸੋ ਜਦੋਂ ਕਿਸੇ ਸੂਰਬੀਰ ਮਹਾਂਪੁਰਸ਼ ਤੋਂ ਹੋਰ ਵੀ ਬੇਅੰਤ ਸਾਖੀਆਂ ਨੇ ਜਿਹਨਾਂ ਜਿਹਨਾਂ ਚੜ੍ਹਦੀ ਕਲਾ ਵਾਲਿਆਂ ਅੰਮ੍ਰਿਤ ਛਕਾਇਆ ਅਤੇ ਉਹਨਾਂ 'ਤੇ ਕਿੰਨੀ ਕਿਰਪਾ ਹੋਈ, ਭਾਈ ਮਨੀ ਸਿੰਘ ਸਾਹਿਬ ਜੀ ਵਰਗਿਆਂ ਨੇ ਬਾਬਾ ਤਾਰੂ ਸਿੰਘ ਜੀ ਉਹਨਾਂ ਨੂੰ ਅੰਮ੍ਰਿਤ ਛਕਾਇਆ, ਕਿੱਡੇ ਪਰਪੱਕ ਹੋਏ, ਉਹ ਖੋਪਰੀਆਂ ਲਵਾ ਲਈਆਂ ਉਹਨਾਂ ਨੇ, ਸੀ ਨਹੀਂ ਕੀਤੀ, ਸਿੱਖੀ ਨਹੀਂ ਛੱਡੀ। ਹੁਣ ਦੀਆਂ ਗੱਲਾਂ ਜਿਹਨਾਂ ਨੂੰ ਬਾਬਾ ਜਰਨੈਲ ਸਿੰਘ ਨੇ ਅੰਮ੍ਰਿਤ ਛਕਾਤਾ ਮੰਜੀ ਸਾਹਿਬ ਦੀਵਾਨ ਹਾਲ ਤੋਂ, ਸਿੰਘ ਗਰਜ ਮਾਰ ਕੇ ਸ਼ੇਰ ਵਾਲੀ ਭਾਬਕ, ਅਤੇ ਆਪ ਮਹਾਂਪੁਰਸ਼ ਕਈ ਵਾਰ ਇੰਨੇ ਖੁਸ਼ ਹੁੰਦੇ, ਹਜ਼ਾਰਾਂ ਪ੍ਰਾਣੀ ਆ ਜਾਂਦੇ ਸੀ, ਵੱਡੇ ਕੜਾਹਿਆਂ 'ਚ ਅੰਮ੍ਰਿਤ ਸੰਚਾਰ ਹੁੰਦਾ ਸੀ ਜੋ ਮੋਰਚਾ ਲੱਗਾ ਹੋਇਆ ਸੀ, ਉਹ ਆਪ ਬੜਾ ਫਿਰ ਕਮਰ ਕਸਾ ਕਰਕੇ ਅਤੇ ਆਪ ਲੱਗਦੇ ਹੁੰਦੇ ਸੀ, ਅਤੇ ਜਿਹਨਾਂ ਨੌਜਵਾਨਾਂ ਨੂੰ ਉਹਨਾਂ ਛਕਾਤਾ ਫਿਰ ਮਗਰੋਂ ਉਹਨਾਂ ਨੇਰੀਆਂ ਲਿਆਤੀਆਂ, ਪੂਰਾ ਇੱਕ ਦਹਾਕਾ। ਸੋ ਇਹ ਅਸਰ ਹੁੰਦਾ ਵਾ ਅਵਸ਼ ਬੰਦਗੀ ਦਾ, ਮਿਹਰ ਹੁੰਦੀ ਸਤਿਗੁਰੂ ਦੀ। ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ ਵੀ ਭਾਈ ਉਹੋ ਜਿਹਾ ਜੈਸੇ ਤੇ ਸੁਧਾ ਛਕਾ ਹੈ ਤੈਸੇ ਗੁਣ ਉਹਦੇ ਥੈ ਹੈ, ਜਿਹੋ ਜੇ ਤੇ ਜੇ ਛਕਾਉਣ ਵਾਲੇ ਢਿੱਲੇ ਨੇ ਤਾਂ ਫਿਰ ਢਿੱਲਾ ਹੀ ਜੀਵਨ ਰਹਿ ਜਾਣਾ ਵਾ। ਸੋ ਉਹੋ ਜਿਹੇ ਫਿਰ ਗੁਣ ਉਹਦੇ ਵਿੱਚ ਆ ਜਾਂਦੇ ਨੇ, ਵੈਵਰੇਜ ਹੁੰਦੀ, ਅਸਰ ਪੈਂਦਾ ਹੈ।
1: ਕਿਉਂ ਨਾ ਸਿੰਘੀ ਝੱਲ ਕੇ ਹੈ ਜੈਸੀ ਪਾਛੇ ਹੈ ਕਹੀ,
0: ਕਿਉਂ ਨਾ ਜੇ ਚੜ੍ਹਦੀ ਕਲਾ ਵਾਲੇ ਹੋਣ ਅਤੇ ਜੈਵ ਜੀ ਪਿੱਛੇ ਮੈਂ ਸਿੰਘ ਕੌਮ ਕਹੀ ਹੈ, ਕਿੱਡੀ ਦਲੇਰ ਸੀ ਮਿਸਲਾਂ ਦਾ ਇਤਿਹਾਸ ਕਿਹਾ ਨਾ, ਕਿੱਡੇ ਕਿੱਡੇ ਸਿੰਘ ਮਰ ਜੀ ਵੜੇ ਸੀ, ਉਹੋ ਜਿਹੀ ਸਿੱਖੀ ਕਿਉਂ ਨਾ ਝਲਕੇ, ਕਹਿੰਦੇ ਚਮਕੇ ਫਿਰ ਹੁਣ ਵੀ।
1: ਐਸੇ ਹੀ ਕੜਾ ਪ੍ਰਸ਼ਾਦ ਮਰਿਆਦ ਬਿਨ,
0: ਇਵੇਂ ਹੀ ਕਹਿੰਦੇ ਵੀ ਦੂਜੀ ਗੱਲ ਹੈ, ਕੜਾ ਪ੍ਰਸ਼ਾਦ ਜਿਹੜਾ ਬਣਾਉਣਾ ਤਿਆਰ ਕਰਨਾ, ਜੇ ਉਹ ਮਰਿਆਦਾ ਤੋਂ ਬਿਨਾਂ ਹੁੰਦਾ ਤਿਆਰ, ਜੇ ਉੱਥੇ ਸੁੱਚ ਪਵਿੱਤਰਤਾ ਨਹੀਂ, ਜੇ ਬਣਾਉਣ ਵਾਲੇ ਦੇ ਜੀਵਨ ਵਿੱਚ ਟਲਿਆਈ ਹੈ ਤਾਂ
1: ਬਨ ਵਹਿ ਲੋਕ ਭੋਗ ਗੁਰੇ ਲੱਗ ਹੈ ਨਹੀਂ।
0: ਤੇ ਜੇ ਕੋਈ ਬਿਨਾਂ ਮਰਿਆਦਾ ਤੋਂ ਬਣਾਉਂਦਾ ਹੈ, ਬਣਵਾਉਂਦਾ ਹੈ ਜਾਂ ਆਪਣੇ ਘਰ ਵਿੱਚ ਖੁਸ਼ੀ ਗਮੀ ਸਮੇਂ, ਤਾਂ ਉਸ ਵੇਲੇ ਕਹਿੰਦੇ ਭੋਗ ਨਹੀਂ ਲੱਗਦਾ ਫਿਰ ਉਹਨੂੰ, ਉਹਨੂੰ ਭੋਗ ਨਹੀਂ ਲੱਗਦਾ ਗੁਰੂ ਸਾਹਿਬ ਜੀ ਦਾ, ਗੁਰੂ ਸਾਹਿਬ ਨੂੰ ਉਹ ਪ੍ਰਵਾਨ ਨਹੀਂ ਹੁੰਦਾ ਪ੍ਰਸ਼ਾਦ ਜਿਹੜਾ ਬਿਨਾਂ ਮਰਿਆਦਾ ਤੋਂ ਤਿਆਰ ਹੋਇਆ ਹੈ।
1: ਕਾਹੇ ਤੈ ਵਿਧੀ ਬਿਨਾਂ ਹੈ ਪ੍ਰਸ਼ਾਦ ਜੋ ਥੈ ਹੈ,
0: ਕਿਉਂਕਿ ਜਿਹੜੇ ਬਿਨਾਂ ਵਿਧੀ ਤੋਂ ਮਰਿਆਦਾ ਤੋਂ ਜੋ ਪ੍ਰਸ਼ਾਦ ਬਣਾਉਂਦੇ ਹਨ।
1: ਵਾਹਿ ਕਉ ਡਰਾਖਸ਼ ਤੈ ਮਾਖਾ ਦੈ ਤੇ ਹੂੰ ਲਹੀ,
0: ਉਹ ਤਾਂ ਕਹਿੰਦੇ ਗੁਰੂ ਜੀ ਨੇ ਬਚਨ ਕੀਤੇ ਸੀ ਅਨੰਦਪੁਰ ਸਾਹਿਬ ਵਿੱਚ ਵੀ ਜਿੱਥੇ ਬਿਨਾਂ ਮਰਿਆਦਾ ਤੋਂ ਭੋਗ ਲੰਗਰ ਜਾਂ ਪ੍ਰਸ਼ਾਦ ਤਿਆਰ ਹੁੰਦਾ ਨਾ, ਉਹ ਸਾਨੂੰ ਭੋਗ ਨਹੀਂ ਲੱਗਦਾ, ਸਾਨੂੰ ਨਹੀਂ ਪ੍ਰਵਾਨ ਨੂੰ, ਉਹਨੂੰ ਤਾਂ ਕੌਡਾ ਰੱਖ ਜਾਂ ਮਾਖਾ ਦੈਂਤ ਗੁਪਤ ਰੂਹਾਂ ਜਿਹੜੇ ਭੂਤ ਪ੍ਰੇਤ ਆ ਉਹ ਹੀ ਜੂਠਾ ਕਹੋ, ਉਹ ਹੀ ਛੱਕ ਦੇਣਗੇ, ਸਾਡਾ ਭੋਗ ਨਹੀਂ ਲੱਗੇਗਾ, ਗੁਪਤ ਰੂਹਾਂ ਜਿਹੜੀਆਂ ਨੇ। ਇਸ ਕਰਕੇ ਕਹਿੰਦੇ ਮਹਾਤਮਾ ਵੀ ਇੱਕ ਤਾਂ ਜਿਹੜਾ ਆਪਣਾ ਘਰ ਲੰਗਰ ਰਸੋਈ ਉੱਥੇ ਮਰਿਆਦਾ ਪੂਰੀ ਰੱਖਣੀ, ਸੁੱਚ ਪਵਿੱਤਰਤਾ ਲੰਗਰ ਵਿੱਚ ਹੋਣੀ ਚਾਹੀਦੀ, ਕੋਈ ਜੂਠੇ ਭਾਂਡੇ ਉਹ ਸੁੱਟੀ ਜਾਓ ਸਾਰੀ ਰਾਤ ਪਏ ਰਹਿਣ, ਨਹੀਂ, ਸ਼ਾਮ ਨੂੰ ਕੋਈ ਵੀ ਜੂਠਾ ਭਾਂਡਾ ਨਹੀਂ ਛੱਡਣਾ ਚਾਹੀਦਾ ਆਪਣੇ। ਸੋ ਘਰ ਵਿੱਚ ਵੀ ਜਿਹੜਾ ਕਿਚਨ ਹੈ ਉੱਥੇ, ਤਾਂ ਕਿ ਸਫਾਈ ਰਹੇ ਉੱਥੇ ਪੂਰੀ, ਕੋਈ ਅਵਗਤ ਰੂਹਾਂ ਨਹੀਂ ਤਾਂ ਆ ਜਾਂਦੀਆਂ ਜੂਠ ਖਾਣ ਵਾਸਤੇ, ਇਹ ਜੂਠ ਹੀ ਖਾਂਦੀਆਂ ਨੇ ਉੱਥੇ, ਸੁੱਖ ਸ਼ਾਂਤੀ ਕਿੱਥੇ ਫਿਰ ਘਰਾਂ ਵਿੱਚ, ਇਹ ਗੁਪਤ ਪਹਿਰੇ ਲੱਗੇ ਹੁੰਦੇ ਨੇ। ਸੋ ਪੁਰਾਣੇ ਵਿਚਾਰਾਂ ਕਰਦੇ ਸੁਖੀ ਵੀ ਸਾਨੂੰ ਹੁਣ ਅਸੀਂ ਛੱਡਦੀਆਂ, ਅਤੇ ਜਿੱਥੇ ਕਹਿੰਦੇ ਬਣਦਾ ਲੰਗਰ ਜਾਂ ਉੱਥੇ ਮਹਾਰਾਜ ਨੇ ਕਿਹਾ ਸੀ ਵੀ ਵਿਧੀ ਨਾਲ ਜਿੱਥੇ ਨਹੀਂ ਬਣਦਾ, ਸੁੱਚ ਪਵਿੱਤਰਤਾ ਨਹੀਂ ਉੱਥੇ ਭਾਈ, ਉਹਨੂੰ ਅਸੀਂ ਨਹੀਂ, ਸਾਨੂੰ ਨਹੀਂ ਪ੍ਰਵਾਨ, ਉਹ ਕੌਡਾ ਰਾਖ ਜਾਂ ਮਾਖਾ ਦੈਂਤੀ ਖਾਣਗੇ।
1: ਹੁਕਮ ਗੁਰੂ ਕਾ ਇਹੋ ਪੋਥੀਆਂ ਮੈਂ ਦੇਖ ਲਿਹੋ,
0: ਇਹ ਕਹਿੰਦੇ ਗੁਰੂ ਮਹਾਰਾਜ ਦਾ ਹੁਕਮ ਹੈ ਭਾਈ ਗੁਰਸਿੱਖੋ, ਪੋਥੀਆਂ ਵਿੱਚ ਲਿਖਿਆ ਹੋਇਆ ਰਹਿਤ ਮਰਿਆਦਾ ਵਿੱਚ ਪੜ੍ਹ ਲਓ ਉੱਥੋਂ।
1: ਵਿਧੀ ਭੀ ਲਿਖੀ ਹੈ ਜੇਹੋ ਵੇਹੋ ਕਹਿ ਹੋ ਸਹੀ,
0: ਮੈਂ ਵੀ ਉੱਥੋਂ ਹੀ ਕਹਿ ਰਿਹਾ ਵੀ ਜਿਹੜੀ ਵਿਧੀ ਉੱਥੇ ਮਰਿਆਦਾ ਪੂਰੀ ਲਿਖੀ ਹੋਈ ਹੈ, ਵਿਧਾਨ ਵਿਧੀ ਵਿਧਾਨ ਤਰੀਕਾ, ਅਤੇ ਉਹ ਜਿਹੜੀ ਲਿਖੀ ਹੋਈ ਪ੍ਰਸ਼ਾਦ ਬਣਾਉਣ ਦੀ, ਉਹ ਮੈਂ ਤੁਸੀਂ ਵੀ ਪੜ੍ਹ ਲਓ, ਅਤੇ ਮੈਂ ਜੋ ਪੜ੍ਹੀ ਉਹ ਇੱਥੇ ਲਿਖ ਦਿੰਦਾ ਤੁਹਾਨੂੰ ਦੱਸ ਦਿੰਦਾ ਵਾਂ।
1: ਤੀਨੋ ਭਾਗ ਸੰਭਲੀ ਜੈ ਚੌਂਕਾ ਪੀ ਇੱਕ ਅੰਤ ਦੀਜੈ,
0: ਕੜਾਹ ਪ੍ਰਸ਼ਾਦ ਬਣਾਉਣ ਵੇਲੇ ਪਹਿਲਾਂ ਸਭ ਤੋਂ ਆਮ ਵੀ ਤਿੰਨ ਰਸਦਾਂ ਇੱਕੋ ਜਿਹੀਆਂ ਲੈਣੀਆਂ, ਵੱਧ ਘਾਟ ਨਹੀਂ ਕਰਨੀਆਂ, ਆਟਾ ਖੰਡ ਘਿਓ ਤਿੰਨ ਮੇਲ ਤਾਂ ਹੀ ਕਿਹਾ ਹੈ। ਸੋ ਤਿੰਨੋਂ ਇੱਕ ਸਮ ਲੈਣੀਆਂ ਪੂਰੀਆਂ ਪੂਰੀਆਂ, ਵੱਧ ਘਾਟ ਨਾ ਹੋਣ, ਅਤੇ ਚੌਂਕਾ ਵੀ ਇਕੰਤ ਦੀਜਾ, ਅਤੇ ਚੌਂਕਾ ਜਿੱਥੇ ਕੜਾ ਪ੍ਰਸ਼ਾਦ ਤਿਆਰ ਕਰਨਾ ਉਹ ਆਪਣੀ ਰਸੋਈ ਵਿੱਚ ਨਹੀਂ ਕਰਨਾ, ਜਿੱਥੇ ਆਮ ਆਪਾਂ ਭਾਂਡੇ ਮਾਂਜਦੇ ਹਾਂ ਸਭ ਕੁਝ ਬਣਾਉਣੇ, ਉੱਥੇ ਸੁੱਚ ਪਵਿੱਤਰਤਾ ਨਹੀਂ ਹੁੰਦੀ ਘਰਾਂ ਦੇ ਵਿੱਚ, ਹਰ ਵਕਤ ਭਰੇ ਰਹਿੰਦੇ ਜੂਠੇ ਭਾਂਡਿਆਂ ਨਾਲ ਛਿੰਕ, ਉੱਥੇ ਕੀ ਕੜਾ ਪ੍ਰਸ਼ਾਦ ਦੀ ਮਰਿਆਦਾ ਰਹੂਗੀ। ਚੌਂਕਾ ਵੱਖਰਾ ਕਰੋ, ਸੋਫਾ ਸਫਾਈ ਕਰਕੇ ਵੱਖਰਾ ਥਾਂ, ਪੂਰੀ ਸਫਾਈ ਕਰਕੇ ਪੋਚਾ ਲਾ ਕੇ ਪੁਰਾਣੇ ਸਿੰਘ ਬਣਾਉਂਦੇ ਹੁੰਦੇ ਕੜਾ ਪ੍ਰਸ਼ਾਦ ਆਪਣੇ ਘਰ ਵਿੱਚ ਬਣਾਉਣਾ, ਜਿਸ ਜਿਸ ਜਗ੍ਹਾ 'ਤੇ ਬਣਾਉਣਾ ਚੁੱਲ੍ਹਾ ਨਵਾਂ ਬਣਾਉਣਾ ਲਿਪਣਾ। ਸੋ ਚੌਂਕਾ ਵੱਖਰਾ ਹੋਵੇ, ਤਾਂ ਹੀ ਗੁਰੂ ਘਰਾਂ ਦੇ ਵਿੱਚ ਦੇਗ ਵਾਲੇ ਕਮਰੇ ਵੱਖਰੇ ਬਣਦੇ ਨੇ, ਹਰਿਮੰਦਰ ਸਾਹਿਬ ਤੋਂ ਲੈ ਕੇ ਲੰਗਰ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਾਰੀ ਮਰਿਆਦਾ ਦ੍ਰਿੜ ਕਰਵਾਈ ਹੈ, ਉਹਨਾਂ ਨੇ ਬਹੁਤ ਵੱਡੀ ਸੇਵਾ ਪੰਥ ਦੀ ਕੀਤੀ ਹੈ, ਥਾਹ ਸੇਵਾ ਕਹਿਣ ਕਥਨ ਤੋਂ ਪਰੇ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤੀਜੇ ਹੈੱਡ ਗ੍ਰੰਥੀ ਸਨ ਮੁੱਖ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਉਸ ਤੋਂ ਬਾਅਦ ਭਾਈ ਮਨੀ ਸਿੰਘ ਸਾਹਿਬ, ਜਿਹਨਾਂ ਲੰਬੀ ਸੇਵਾ ਨਿਭਾਈ, ਅਤੇ ਉਹ ਸਾਧ ਸੰਗਤ ਜੀ ਉਹਨਾਂ ਨੇ ਸਾਰੇ ਦੇਗੀਏ ਵੱਖਰੇ, ਫਰਾਛੀਏ ਵੱਖਰੇ, ਕੀਰਤਨ ਜਿਹੜਾ ਹਰ ਵਕਤ ਆਉਣਾ ਸਾਰਾ ਦਿਨ ਹਰਿਮੰਦਰ ਸਾਹਿਬ ਮਰਿਆਦਾ ਕੈਂਪ, ਅਤੇ ਦੇਗ ਦੇ ਕਮਰੇ ਵੱਖਰੇ ਬਣਾਏ ਪੂਰੀ ਸੁੱਚ ਮਰਿਆਦਾ ਨਾਲ, ਲੰਗਰ 'ਚ ਦੇਗ ਨਹੀਂ ਬਣੇ ਜਿੱਥੇ ਆਮ ਲੰਗਰ ਬਣਦਾ, ਉਹ ਤੋਂ ਤਾਂ ਹੀ ਗੁਰੂ ਘਰਾਂ ਵਿੱਚ ਜਿਹੜੇ ਇਸ ਉਹ ਕਮਰੇ ਨੇ ਦੇਗ ਵਾਲੇ ਵੱਖਰੇ ਹੁੰਦੇ, ਉੱਥੇ ਸਫਾਈ ਪੂਰੀ ਹੋਣੀ ਚਾਹੀਦੀ। ਸੋ ਕਹਿੰਦੇ ਚੌਂਕਾ ਵੀ ਵੱਖਰਾ ਕਰੋ ਆਪਣੇ, ਉੱਥੇ ਨਾ ਬਣਾਓ ਕਿਉਂਕਿ ਉੱਥੇ ਉਨੀ ਮਰਿਆਦਾ ਨਹੀਂ ਹੁੰਦੀ, ਕੋਈ ਵਿਰਲੇ ਗੁਰਮੁਖ ਆ ਜਿਹਨਾਂ ਨੂੰ ਮਰਿਆਦਾ ਦਾ ਪਤਾ ਹੈ, ਉਹ ਸ਼ਾਇਦ ਹੋ ਸਕਦਾ ਵੀ ਸਾਰੇ ਭਾਂਡੇ ਭੂੰਡੇ ਚੱਕ ਕੇ ਸ਼ਿੰਕ ਸਾਫ਼ ਕਰਕੇ ਪੋਚਾ ਲਾ ਕੇ ਬਣਾ ਲੈਣ, ਜਾਂ ਗਰਾਜ ਵਿੱਚ ਵੱਖਰਾ ਕੋਈ ਰੱਖ ਕੇ ਚੁੱਲ੍ਹਾ ਗੈਸ ਉੱਥੇ ਬਣਾ ਲੈਣ ਸਾਫ਼ ਕਰਕੇ ਉਹਨੂੰ, ਥੋੜ੍ਹੇ ਪਰਿਵਾਰ ਨੇ ਜਿਨ੍ਹਾਂ ਨੂੰ ਪਤਾ ਮਰਿਆਦਾ, ਨਹੀਂ ਤਾਂ ਮੈਂ ਇਸੇ ਕਰਕੇ ਕਹਿੰਦਾ ਉਹਨਾਂ ਵੀ ਦੇਗ ਇੱਥੋਂ ਹੀ ਲੈ ਜਾਵਾਂਗੇ ਆਪਾਂ ਗੁਰਮੁਖੋਂ, ਗੁਰੂ ਕਰੋਂ ਇੱਥੇ, ਫਿਰ ਮਰਜ਼ਾਦਾ ਨਾ ਬਣਦੀ ਵੀ ਇੱਥੋਂ ਦੇਗ ਲੈ ਤੁਸੀਂ ਮਾਇਆ ਪਾ ਦਿਓ ਗੋਲਕ ਵਿੱਚ ਸੁੱਚ ਪਵਿੱਤਰਤਾ ਜਿਹੜਾ ਮਹਾਰਾਜ ਨੂੰ ਭੋਗ ਲੱਗੇ ਤੁਹਾਡੀ ਪ੍ਰਵਾਨ ਹੋਏ। ਸੋ ਜ਼ਿਆਦਾਤਰ ਮੈਂ ਇੱਥੋਂ ਹੀ ਦੇਗ ਲੈ ਇਸੇ ਕਰਕੇ ਲਿਜਾਣਾ ਵੀ ਘਰਾਂ ਵਿੱਚ ਉਹ ਮਰਜ਼ਾਦਾ ਨਹੀਂ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਕਵੀ ਜੀ ਕਹਿ ਰਹੇ ਨੇ ਬਈ ਚੌਂਤਾ ਵੀ, ਸੋ ਚੌਂਕਾ ਵੀ ਵੱਖਰਾ, ਜਿਸ ਥਾਂ 'ਤੇ ਦੇਗ ਤਿਆਰ ਹੋਣੀ ਕੜਾ ਪ੍ਰਸ਼ਾਦ ਤਿੰਨ ਮੇਲ ਇੱਕੋ ਜਿਹਾ ਹੋਵੇ ਅਤੇ ਵੱਖਰੀ ਥਾਂ ਜਗ੍ਹਾ ਸਾਫ਼ ਸੁਥਰੀ ਹੋਵੇ ਪੂਰੀ ਸੁੱਚੀ ਕੀਤੀ ਹੋਈ।
1: ਭਾਂਡੇ ਜਲ ਲੱਕੜੀ ਲਓ ਸੁੱਧ ਪੇਖ ਲੈ ਵਰੈ,
0: ਭਾਂਡੇ ਵੀ ਪੂਰੇ ਸੋਧੇ ਹੋਣ ਆਪ ਮਾਂਜੇ ਹੋਣ, ਜਲ ਸੁੱਚਾ ਹੋਵੇ ਅਤੇ ਲੱਕੜੀ ਆਦਿਕ ਜੋ ਬਾਲਣੀ ਹੈ ਜੋ ਗੈਂ ਸਾਧਕ ਹੈ ਉਹ ਵੀ ਸਾਫ਼ ਸੁਥਰਾ ਹੋਵੇ ਬਾਲਣ ਵੀ।
1: ਇਸ਼ਨਾਨ ਕਰ ਨਰ ਬਸਨ ਮਲੀਨ ਹਰ,
0: ਫਿਰ ਆਪ ਬਣਾਉਣ ਵਾਲਾ ਜਿਹੜਾ ਉਹ ਇਸ਼ਨਾ ਇਹ ਨਾ ਵੀ ਇੱਧਰੋਂ ਉੱਧਰੋਂ ਭੱਜਿਆ ਆਵੇ ਜਿਵੇਂ ਮਰਜ਼ੀ ਆ ਕੇ ਨਾਤਾ ਧੋਤਾ ਕਿ ਨਹੀਂ ਹੈ ਦੇਗ ਬਣਾਉਣ ਡਹਿ ਪਵੇ, ਨਹੀਂ ਇਸ਼ਨਾਨ ਕਰਕੇ ਆਪ ਬਸਨ ਮਲੀਨ ਹਰ ਮੈਲੇ ਵਸਤਰ ਲਾਹ ਕੇ ਕੰਮ ਕਾਜ ਵਾਲੇ ਚਿੱਟੇ ਸਾਫ਼ ਸੁਥਰੇ ਵਸਤਰ ਪਾ ਕੇ ਇਸ਼ਨਾਨ ਕਰਕੇ
1: ਜਪ ਜਪ ਜਪ ਤਰ ਪਟ ਮੂੰਹ ਮੈਂ ਧਰੈ,
0: ਅਤੇ ਇਸ ਤਰ੍ਹਾਂ ਜਦੋਂ ਘਿਓ ਕੜਾਹੀ ਵਿੱਚ ਪੈ ਜਾਵੇ ਸਾਫ਼ ਸੁਥਰੀ ਕੜਾਹੀ ਵਿੱਚ ਕੜਾਹ ਪ੍ਰਸ਼ਾਦ ਬਣਨ ਵੇਲੇ ਚਾਸ ਕੱਢਣ ਤੋਂ ਬਾਅਦ ਪਾਣੀ ਤਿਆਰ ਕਰਨ ਤੋਂ ਬਾਅਦ ਜਦੋਂ ਘਿਓ ਪੈ ਜਾਵੇ ਦੇਸੀ ਜਿੰਨੀ ਦੇਗ ਬਣਾਉਣੀ ਉਸ ਹਿਸਾਬ ਨਾਲ ਮਿਣਿਆ ਹੋਇਆ, ਜਪ ਜਾਪ ਜਪ ਤਰ ਪਟ ਮੂੰਹ ਮੈਂ ਧਰੈ, ਉਸ ਵੇਲੇ ਜਪਜੀ ਸਾਹਿਬ ਦਾ ਜਾਪ ਜਪੇ ਮੂੰਹ 'ਚ, ਮੂੰਹ ਜਵਾਨੀ ਜਪਜੀ ਸਾਹਿਬ ਕੰਠ ਹੋਵੇ ਅਤੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਵਾ, ਅਤੇ ਤਾਰ ਪਾਟ ਮੂੰਹ ਮੈਂ ਤਰਾਂ, ਅਤੇ ਵਸਤਰ ਜਿਹੜਾ ਆਪਣਾ ਮੂੰਹ ਨੰਗਾ ਨਾ ਕਰੇ ਵੀ ਬਾਣੀ ਪੜ੍ਹ ਦੇ ਦਾ ਉਹਦਾ ਕੋਈ ਅੰਸ਼ ਦੇਗ ਦੇ ਵਿੱਚ ਉੱਧਰ ਜਾਵੇ ਮੂੰਹ ਤੋਂ, ਤਾਂ ਕਰਕੇ ਬਾਣੀ ਪੜ੍ਹੇ ਧਿਆਨ ਨਾਲ ਪੂਰਾ ਉੱਚੀ ਪੜ੍ਹੇ ਅਤੇ ਮੂੰਹ ਆਪਣਾ ਲਪੇਟਿਆ ਹੋਵੇ, ਮੂੰਹ 'ਤੇ ਕੱਪੜਾ ਹੋਵੇ ਦਿੱਤਾ ਖੁੱਲ੍ਹਾ ਨਹੀਂ ਨਾ ਹੋਵੇ।
1: ਪ੍ਰੇਮ ਅਹਿਲਾਦ ਮਰ ਯਾਦ ਯੁੱਤ ਪ੍ਰਸ਼ਾਦ,
0: ਸੋ ਇਉਂ ਪ੍ਰੇਮ ਦੇ ਨਾਲ ਖੁਸ਼ੀ ਨਾਲ ਅਤੇ ਆਨੰਦ ਸਮੇਤ ਹੋ ਗਏ, ਕੋਈ ਕਾਹਲੀ ਨਾ ਹੋਵੇ ਮਨ ਵਿੱਚ ਅਤੇ ਮਰਜ਼ਾਦਾ ਦੇ ਸਹਿਤ ਹੋ ਕੇ ਜੋ ਕੜਾਹ ਪ੍ਰਸ਼ਾਦ ਹੈ
1: ਤਿਆਰ ਕਰੇ, ਜਬ ਲੋ ਨਾ ਬੋਲੇ ਤਬ ਲੋ ਖਰੇ,
0: ਜਦੋਂ ਤੱਕ ਤਿਆਰ ਕਰਦਾ ਹੈ ਤਿਆਰ ਨਹੀਂ ਹੋ ਜਾਂਦਾ ਪੂਰਾ ਉਦੋਂ ਤੱਕ ਖੜਾ ਹੋਇਆ ਜਪਜੀ ਸਾਹਿਬ ਦਾ ਪਾਠ ਕਰੇ ਜਾਂ ਗੁਰਮੰਤਰ ਜੇ ਬਾਣੀ ਨਹੀਂ ਆਉਂਦੀ ਨਿਪਾੜਿਆ ਸਿੱਖ ਅਤੇ ਫਿਰ ਉਹ ਮੂਲ ਮੰਤਰ ਗੁਰਮੰਤਰ ਦਾ ਜਾਪ ਕਰੇ ਘੱਟੋ ਘੱਟ, ਹੋਰ ਦੁਨਿਆਵੀ ਗੱਲਾਂ ਨਾ ਕਿਸੇ ਨਾ ਕਰੇ, ਜੇ ਕੋਈ ਕਰਨੀ ਪੈ ਜੇ ਕੋਈ ਲੋੜ ਪੈ ਜੇ ਤਾਂ ਇਸ਼ਾਰਾ ਕਰ ਸਕਦਾ ਦੂਜੇ ਨੂੰ ਇਸ਼ਾਰੇ ਨਾਲ, ਉਹਨਾਂ ਚਿਰ ਖੜਾ ਹੋਇਆ ਕੋਈ ਦੁਨਿਆਵੀ ਗੱਲਾਂ ਨਾ ਕਰੇ।
1: ਸ਼ਰਧਾ ਸ ਭਗਤੀ ਲਗਾਵੇ ਭੋਗ ਗ੍ਰੰਥ ਗੁਰੈ,
0: ਸ਼ਰਧਾ ਅਤੇ ਭਗਤੀ ਸਮੇਤ ਜੇ ਸ਼ਰਧਾ ਅਤੇ ਭਗਤੀ ਕਰਦਿਆਂ ਬਾਣੀ ਪੜ੍ਹਦਿਆਂ ਹੋਇਆਂ ਕੜਾਹ ਪ੍ਰਸ਼ਾਦ ਤਿਆਰ ਹੋਇਆ ਨਾ ਸੁੱਚ ਪਵਿੱਤਰਤਾ ਦੇ ਸਹਿਤ, ਅਤੇ ਫਿਰ ਕਹਿੰਦੇ ਲਗਾਵੇ ਭੋਗ ਗ੍ਰੰਥ ਗੁਰੈ, ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਬਿਆ ਲਿਆ ਕੇ ਫਿਰ ਭੋਗ ਲਵਾਵੇ, ਫਿਰ ਉਹਨੂੰ ਠਾਰ ਕੇ ਪ੍ਰੇਮ ਨਾਲ, ਅਤੇ ਸਾਧ ਸੰਗਤ ਜੀ ਨੇ ਵੀ ਬਹੁਤ ਆ ਗਰਮ ਹੋਵੇ ਕੜਾਹ ਪ੍ਰਸ਼ਾਦ ਠਾਰ ਕੇ ਸ਼ਰਧਾ ਨਾਲ, ਫਿਰ ਆਮ ਮਰੇ ਆ ਵੀ ਛੇ ਪੌੜੀਆਂ ਆਨੰਦ ਸਾਹਿਬ ਦਾ ਪਾਠ ਹੁੰਦਾ, ਜੇ ਕੋਈ ਕਾਰਜ ਸੁੱਧੀ ਅੜਿਆ ਕਾਰਜ ਆ ਫਿਰ ਆਨੰਦ ਸਾਹਿਬ ਦਾ ਪੂਰਾ ਪਾਠ ਕਰਦੇ ਨੇ ਦੇਗ ਦੇ ਕੋਲ ਗੁਪਤ ਸਿੰਘ ਬੈਠ ਕੇ ਦੇਗ ਸਜਾ ਕੇ ਫਿਰ ਚਾਲੀ ਪੌੜੀਆਂ, ਜੇ ਕੋਈ ਕੰਮ ਅੜਿਆ ਵਾ ਸਿੱਖ ਦਾ ਕਾਰਜ, ਨਹੀਂ ਤਾਂ ਆਮ ਛੇ ਪੌੜੀਆਂ ਪੰਜ ਪੌੜੀਆਂ ਪਹਿਲੀਆਂ ਛੇਵੀਂ ਪੌੜੀ, ਅਤੇ ਇਹ ਕਰਕੇ ਆਨੰਦ ਸਾਹਿਬ ਚੌਂਕੀ ਅਤੇ ਕੜਾਹ ਪ੍ਰਸ਼ਾਦ ਉੱਚੇ ਥਾਂ ਸਜਾ ਕੇ ਥੱਲੇ ਨਹੀਂ ਸਜਾਉਣਾ ਜਿੱਥੇ ਸੰਗਤ ਬੈਠੀ ਹੈ, ਜਿਵੇਂ ਮੇਜ਼ ਰੱਖਿਆ ਹੋਇਆ ਇਹ ਚੌਂਕੀ ਉੱਚੇ ਥਾਂ ਸਜਾ ਕੇ ਉੱਤੇ ਵਸਤਰ ਵਿਛਾ ਕੇ, ਅਤੇ ਫਿਰ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਭੋਗ ਲਵਾਵੇ, ਅਤੇ ਗੁਰੂ ਸਾਹਿਬ ਭੋਗ ਫਿਰ ਲਾਉਂਦੇ ਹਨ।
1: ਸਮ ਭਾਗ ਵਰਤਾਵੇ ਪਰ ਮਨ ਸੋਤ ਪਰੈ,
0: ਅਤੇ ਸਮ ਭਾਗ ਫਿਰ ਵਰਤਾਉਣਾ ਜਦੋਂ ਭੋਗ ਲੱਗ ਜਾਏ ਗੁਰੂ ਸਾਹਿਬ ਜੀ ਨੂੰ, ਉਸ ਤੋਂ ਬਾਅਦ ਫਿਰ ਛਾਂਦਾ ਕੱਢਣਾ ਗ੍ਰੰਥੀ ਸਿੰਘ ਦਾ ਪੰਜਾਂ ਪਿਆਰਿਆਂ ਦਾ, ਪਹਿਲਾਂ ਪੰਜ ਪਿਆਰੇ ਜਿਹਨਾਂ ਨੂੰ ਨਵਾਜਿਆ ਗੁਰੂ ਸਾਹਿਬ ਨੇ ਆਪ, ਪੰਜਾਂ ਵਿੱਚ ਮੈਂ ਆਪ ਨਾ, ਅਤੇ ਉਹ ਇਸ ਕਰਕੇ ਉਹ ਗੁਰੂ ਸਾਹਿਬ ਦਾ ਭੋਗ ਪੰਜ ਪਿਆਰਿਆਂ ਵਾਲਾ ਹੀ ਹੁੰਦਾ, ਗੁਰੂ ਸਾਹਿਬ ਨੂੰ ਉਹੀ ਛਕਦੇ, ਅਤੇ ਉਹ ਸਾਧ ਸੰਗਤ ਜੀ ਪੰਜ ਪਿਆਰਿਆਂ ਦਾ ਕੱਢ ਕੇ ਛਾਂਦਾ ਜੇ ਹਾਜ਼ਰਾ ਸਿੰਘ ਅਤੇ ਵਰਤਾ ਦਿਓ ਨੇ ਵਿੱਚੇ ਪਾ ਦਿਓ ਉਹਨਾਂ ਦਾ ਨਾਂ ਲੈ ਕੇ, ਨਾਲ ਦੀ ਨਾਲ ਛਾਂਦਾ ਕੱਢਣਾ, ਨਾਲ ਦੀ ਨਾਲ ਮੂੰਹ ਦੇ ਵਿੱਚ ਗੁਪਤ ਨਾਂ ਲੈਣੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ, ਛਾਂਦਾ ਕੱਢਣ ਲੱਗੇ ਤਾਂ ਪ੍ਰਵਾਨ ਹੁੰਦਾ ਉਹ, ਇਹ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਗਾ ਮਰਜ਼ਾਦਾ ਦਾ। ਅਤੇ ਉਹ ਫਿਰ ਉਸ ਤਰੀਕੇ ਨਾਲ ਉਹਨਾਂ ਦਾ ਕੱਢ ਕੇ ਫਿਰ ਗ੍ਰੰਥੀ ਸਿੰਘ ਦਾ ਤਾਬਿਆ ਬੈਠੇ ਦਾ ਛਾਂਦਾ ਕੱਢ ਕੇ ਫਿਰ ਸੰਗਤ ਨੂੰ ਵਰਤਾਉਣਾ ਵਰਤਾਉਣਾ ਇੱਕ ਸਮਾਨ, ਕਿਸੇ ਨਾਲ ਵਾਧ ਘਾਟ ਨਹੀਂ ਕਰਨੀ। ਵੀ ਆਪਣਾ ਬੰਦਾ ਆਇਆ ਤੁਹਾਨੂੰ ਖੁੱਲ੍ਹਾ ਗੱਫਾ ਦੇ ਦਿਓ ਜੀ, ਅਤੇ ਜੇ ਕੋਈ ਥੋੜ੍ਹਾ ਜਿਹਾ ਜਿਹਦੇ ਨਾਲ ਨਹੀਂ ਬਣਦੀ ਤਾਂ ਉਹਨੂੰ ਹੱਥ ਘੁੱਟ ਲਓ। ਉਹ ਕਹਿੰਦੇ ਦੁਆਰੇ ਬਾਬਾ ਜੀ ਹੋਰ ਦੇ ਦਿਓ, ਮੇਰੀ ਇੱਛਾ ਹੀ ਉਹਦੀ ਪੂਰੀ ਨਹੀਂ। ਉਹ ਦੂਜੇ ਵੱਲ ਵੇਖ ਕੇ ਉਹਨੂੰ ਖੁੱਲ੍ਹਾ ਗੱਫਾ, ਮੈਨੂੰ ਥੋੜ੍ਹਾ ਦਿੱਤਾ ਵਾ, ਉਹ ਗਾਂਹ ਫੇਰ ਵੱਜੇ, ਐਸਾ ਵੀ ਹੋ ਜਾਂਦਾ ਵਾ। ਸੌ ਇਹ ਨਹੀਂ, ਇੱਕੋ ਜਿਹਾ ਛਾਂਦਾ ਹਿਸਾਬ ਨਾ ਰੱਖ ਕੇ ਇੱਕੋ ਇੱਕੋ ਜਿਹਾ ਵਰਤਾਵੇ ਬਿਨਾਂ ਭਿੰਨ ਭੇਦ, ਫਿਰ ਗੁਰੂ ਸਾਹਿਬ ਦੀ ਖੁਸ਼ੀ ਹੁੰਦੀ ਆ। ਕਹਿੰਦੇ ਵਰਤਾਵਾ ਪ੍ਰਮਾਣ ਸੋ ਪਰੈ ਸਮ ਭਾਗ, ਇੱਕੋ ਜਿਹਾ ਹਿੱਸਾ ਸਾਰਿਆਂ ਨੂੰ ਛਾਂਦਾ ਵਰਤਾਵੇ ਉਹ ਪ੍ਰਮਾਣ ਹੁੰਦਾ, ਗੁਰੂ ਸਾਹਿਬ ਦੀ ਖੁਸ਼ੀ ਹੁੰਦੀ ਹੈ।
1: ਪੂਰਨ ਸਬੇਦੀ ਸੋਦਾ,
0: ਸੋ ਇਉਂ ਇਹ ਵਿਧੀ ਕਹਿੰਦੇ ਹੈਗੀ। ਅਤੇ ਇਸ ਤਰ੍ਹਾਂ ਹੋਰ ਵੀ ਦੱਸਦੇ ਨੇ ਵੀ ਇਸ ਤਰ੍ਹਾਂ ਪ੍ਰਸ਼ਾਦ ਕਿੱਥੇ ਬਣਦਾ। ਗਿਆਨੀ ਜੀ ਨੂੰ ਪੁੱਛਿਆ, ਉਹਨਾਂ ਦੱਸਿਆ ਵੀ ਸੁਣੋ ਫਿਰ।
1: ਪੂਰਨ ਸਬੇਦੀ ਸੋਦਾ ਸਰ ਮੈਂ ਵਿਵੇਕ ਕੇਰੋ,
0: ਇਹ ਪੂਰਨ ਬਹੁਤ ਵਿਧੀ ਵਿਧੀ ਜਿਹੜਾ ਤਰੀਕਾ ਮਰਿਆਦਾ ਦਾ, ਇਹ ਅੰਮ੍ਰਿਤ ਸਰ ਧੰਨ ਗੁਰੂ ਰਾਮਦਾਸ ਜੀ ਦੇ ਸਥਾਨ 'ਤੇ, ਕੇਂਦਰੀ ਸਥਾਨ 'ਤੇ ਸਿੱਖ ਕੌਮ ਦੇ, ਉੱਥੇ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਬਣਦਾ ਪ੍ਰਸ਼ਾਦ ਪੂਰੀ ਮਰਿਆਦਾ ਨਾਲ।
1: ਪ੍ਰਸ਼ਾਦ ਏਕ ਅਵਤਾਰ ਸਿੰਘ ਕਰ ਹੈ,
0: ਉਹਦਾ ਕਹਿੰਦੇ ਨਾਂ ਵੀ ਦੱਸ ਦਿੰਦਾ ਮੈਂ ਤੁਹਾਨੂੰ, ਸਾਧ ਸੰਗਤ ਜੀ ਸਿੱਖੋ, ਉਹਦਾ ਨਾਂ ਭਾਈ ਅਵਤਾਰ ਸਿੰਘ, ਉਹ ਪੂਰੀ ਮਰਿਆਦਾ ਨਾਲ ਪੂਰੇ ਆਨੰਦ ਖੁਸ਼ੀ ਨਾਲ ਕੜਾ ਪ੍ਰਸ਼ਾਦ ਤਿਆਰ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ।
1: ਪਾਵਨ ਪ੍ਰਸ਼ਾਦ ਵਹਿ ਉਕਤ ਬਿਧੀ ਜੋ ਥੈ ਹੈ,
0: ਪਾਵਨ ਪਵਿੱਤਰ ਪ੍ਰਸ਼ਾਦ ਉਹ ਹੀ ਹੁੰਦਾ ਗੁਰੂ ਸਾਹਿਬ ਨੂੰ ਪ੍ਰਵਾਨ, ਜੋ ਉਕਤ ਉੱਤੇ ਦੱਸੀ ਵਿਧੀ ਮਰਿਆਦਾ ਨਾਲ ਤਿਆਰ ਹੁੰਦਾ ਹੈ।
1: ਭੋਗ ਗੁਰੂ ਕੋਲ ਗਏ ਹੈ, ਜੋਗ ਲੋਗ ਲੋਗ ਜੋਗ ਰਹਿ,
0: ਤੇ ਉਸ ਇਹ ਮਰਿਆਦਾ ਨਾਲ ਬਣੇ ਹੋਏ ਪ੍ਰਸ਼ਾਦ ਦਾ ਹੀ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੈ, ਗੁਰੂ ਸਾਹਿਬ ਨੂੰ ਪ੍ਰਵਾਨ ਹੁੰਦਾ ਹੈ, ਅਤੇ ਲੋਕ ਯੋਗ ਰਰ ਹੈ। ਕਹਿੰਦੇ ਲੋਕ ਸਾਰੇ ਲੋਕ ਇਹ ਕਹਿੰਦੇ ਆ ਵੀ ਉਹ ਸਿੰਘ ਬੜੀ ਯੋਗਤਾ ਪ੍ਰਸ਼ਾਦ ਨੂੰ ਬੜਾ ਵਧੀਆ ਬਣਾਉਂਦਾ ਹੈ, ਇਹ ਕਹਿੰਦੇ ਹਨ।
1: ਸਿੱਖ ਪਾਏ ਚਾਰ ਫਲ ਪਰ ਤਪ ਥਾਏ ਭਲ,
0: ਸਿੱਖ ਇਹ ਸੇਵਾ ਕਰਕੇ ਨਾ ਕੜਾ ਪ੍ਰਸ਼ਾਦ ਬਣੋ, ਚਾਰ ਫਲ ਪਾ ਲਿਆ, ਧਰਮ ਅਰਥ ਹਰ ਕਾਮ ਮੋਖ, ਏਡਾ ਵੱਡਾ ਫਲ ਆ, ਅਤੇ ਪ੍ਰਤਾਪ ਥਾਏ ਭਲ, ਉਹਦਾ ਪ੍ਰਤਾਪ ਵੀ ਬਹੁਤ ਹੁੰਦਾ ਹੈ। ਮਹਾਰਾਜ ਦੀ ਬਖਸ਼ਿਸ਼ ਹੁੰਦੀ, ਇੱਕ ਸਿੰਘ ਆ ਘੋਲੀਆ ਨਗਰ ਆ ਮੋਗੇ ਕੋਲ, ਅਤੇ ਉਹ ਸਾਧ ਸੰਗਤ ਜੀ ਭਾਈ ਨਿਰਮਲ ਸਿੰਘ ਜੀ, ਉਹ ਪੰਜਾਂ ਪੈਰਾਂ 'ਚ ਲੱਗਦੇ ਰਹੇ ਆ, ਅਤੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਹੀ ਬਣਾਉਂਦੇ। ਉਹ ਕਹਿੰਦੇ ਮੈਨੂੰ ਇਹ ਸੇਵਾ ਦੇ ਦਿਓ, ਕੜਾਹ ਪ੍ਰਸ਼ਾਦ ਬੜੀ ਮਰਿਆਦਾ ਨਾਲ ਬਣਾਉਂਦੇ, ਭਾਵੇਂ ਉਹਨਾਂ ਨੂੰ ਪੰਜਾਂ ਪੈਰਾਂ 'ਚ ਨਾ ਲਾਉਣ ਤਾਂ ਵੀ ਉਹ ਸੇਵਾ ਜਾ ਕੇ ਮੂਹਰੇ ਗੁਰ, ਅਤੇ ਬੜਾ ਫਲ ਲੱਗਾ। ਉਹ ਬਹੁਤ ਗਰੀਬ ਸੀ ਸਿੱਖ, ਉਹ ਪਸ਼ੂ ਉੱਧਰੋਂ ਲੈ ਲਿਆ ਥੋੜ੍ਹਾ ਜਿਹਾ ਨਫੇ ਨਾਲ ਵੇਚਤਾ, ਅਤੇ ਉਹ ਸਾਧ ਸੰਗਤ ਜੀ ਪਸ਼ੂਆਂ ਦਾ ਵਪਾਰ ਕਰਦਾ, ਇਹ ਇੱਕ ਦੋ ਡੇਢ ਕੁ ਕਿੱਲਾ ਜ਼ਮੀਨ ਸੀ। ਅੱਜ ਮਹਾਰਾਜ ਜੀ ਬੜੀ ਬਖਸ਼ਿਸ਼, ਉਹਦੇ ਦੋਨੇ ਭਚੰਗੀ ਕਨੇਡਾ ਸੈੱਟ ਆ, ਤਿਆਰ ਪਰ ਤਿਆਰ ਆ, ਅਤੇ ਬੜੀ ਵੱਡੀਆਂ ਵੱਡੀਆਂ ਗੱਡੀਆਂ ਅਤੇ ਸਾਰਾ ਕੁਛ ਉਹਦੇ ਕੋਲ, ਉੱਥੇ ਉਹ ਨਹੀਂ ਆ ਪਾਏ ਦੋਵੇਂ ਜੀ, ਉਹ ਸੇਵਾ ਹੀ ਕਰਦੇ, ਦੇਗ ਦੀ ਸੇਵਾ 'ਤੇ ਇੰਨੀ ਬਰਕਤਾਂ ਪਾਈਆਂ। ਉਹ ਭਚੰਗੀ ਵੀ ਐਡੇ ਸਿਆਣੇ ਨਹੀਂ, ਮਹਾਰਾਜ ਕਿਰਪਾ ਉਵੇਂ ਵੀਜੇ ਲੱਗ ਗਏ, ਚੜ੍ਹਦੀ ਕਲਾ ਹੋ ਗਈ, ਹੁਣ ਉਹ ਸੈੱਟ ਹੋ ਗਏ, ਟਰੱਕ ਚਲਾਉਂਦੇ ਨੇ।

0: ਗੁਰੂ ਜੀ ਉਚਾਰ
1: ਭਾਈ ਜਿੱਥੇ ਮਰਿਆਦਾ ਨਹੀਂ, ਇਸ ਕਰਕੇ ਗੁਰਸਿੱਖ ਜਿਹੜੇ ਆ ਨਾ ਉਹ ਘਰ ਦਾ ਦੇਸੀ ਘਿਓ ਤਿਆਰ ਕਰਦੇ ਨੇ। ਮਾਈਆਂ ਬੀਬੀਆਂ ਜਿਹੜੇ ਸਿਆਣੇ ਨੇ ਜਿਨ੍ਹਾਂ ਨੇ ਰੱਖੀ ਹੈ ਪਰੰਪਰਾ ਇੱਥੇ ਆ ਕੇ ਵੀ ਭਾਈ ਗੁਰੂ ਕਾ ਆਪਾਂ ਜੇ ਪਾਠ ਕਰਾਉਣਾ ਸਾਲ ਵਿੱਚ ਇੱਕ ਅੱਧੀ ਵਾਰ ਹੀ ਕਰਾਇਆ ਜਾਂਦਾ ਹੈ, ਅਤੇ ਘਰ ਦਾ ਦੇਗ ਘਰ ਦਾ ਘਿਓ ਤਿਆਰ ਕਰਨਾ ਆਪਾਂ ਸਵੱਛ ਪਵਿੱਤਰਤਾ ਨਾਲ। ਉਹ ਹੁਣ ਵੀ ਲਿਆਉਂਦੇ ਨੇ ਗੁਰਮੁਖ ਇੱਥੇ, ਕਹਿੰਦੇ ਆ ਪਾ ਲਓ ਭਾਈ ਸਾਡੇ ਵਾਲੇ ਪ੍ਰਸ਼ਾਦ। ਸੋ ਤਾਂ ਕਰਕੇ ਪ੍ਰਵਾਨ ਹੁੰਦਾ ਮਹਾਰਾਜ ਨੂੰ, ਮਸ਼ਕਤ ਮਿਹਨਤ ਵੀ ਕਰਨੀ ਚਾਹੀਦੀ ਹੈ, ਸ਼ਰਧਾ ਨਾਲ ਹੀ ਪਾਇਆ ਜਾਂਦਾ, ਮਾਇਆ ਨਾਲ ਨਹੀਂ ਖਰੀਦਿਆ ਜਾਂਦਾ। ਕੜਾ ਪ੍ਰਸ਼ਾਦ ਹੀ ਇੱਕ ਜੋ ਗੁਰੂ ਸਾਹਿਬ ਨੂੰ ਪ੍ਰਵਾਨ ਹੁੰਦਾ, ਖੁਸ਼ੀ ਮਿਲਦੀ ਕਿ ਪਾਤਸ਼ਾਹ ਆਪ ਛਕਦੇ ਨੇ, ਗੁਰੂ ਸਾਹਿਬ ਭੋਗ ਲਾਉਂਦੇ ਨੇ, ਅਤੇ ਕਹਿੰਦੇ ਉਹ ਜਿਹੜਾ ਸਾਰਾ ਕੁਛ ਮੁੱਲ ਲੈ ਲੈਣਾ, ਸਭ ਕੁਝ ਕਰ ਦੇਣਾ, ਕੰਮ ਨਿਬੇੜ ਦੇਣਾ, ਉਹ ਤਾਂ ਮਾਖਾ ਦੈਂਤ ਅਤੇ ਕੌਡਾ ਰੱਖ ਹੀ ਛਕਦੇ ਆ, ਗੁਰੂ ਜੀ ਨੇ ਕਿਹਾ ਸੀ। ਸੋ ਗਿਆਨੀ ਗਿਆਨ ਸਿੰਘ ਜੀ, ਸਾਧ ਸੰਗਤ ਜੀ, ਇਹ ਆਪਾਂ ਨੂੰ ਸੇਧ ਦੇ ਰਹੇ ਨੇ, ਆਪਾਂ ਨੂੰ ਵੀ, ਉਦੋਂ ਦੇ ਸਿੱਖਾਂ ਨੂੰ 1890 ਦੇ ਕਰੀਬ ਜਿਹੜੇ, ਉਹਨਾਂ ਨੂੰ ਵੀ ਦੇ ਰਹੇ ਨੇ ਅਤੇ ਆਪਾਂ ਨੂੰ। ਸਤਿਗੁਰੂ ਕਿਰਪਾ ਕਰਨ, ਗੁਰੂ ਕਾ ਉਪਦੇਸ਼ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ। ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ

ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾ ਦੁੱਖ ਲੱਗੈ ਨ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂਣ ਇਹ ਛੁੱਟ ਹੈ ਨਿਕਟ ਨ ਜਾਈ ਅਹੋ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤਵਾ ਚਿਤਵੰਤੀ ਉਦਮ ਕਰੋ ਨੀਤ ਹਰ ਕੀਰਤਨ ਕਾ ਹਰੂ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਜੈ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤੁਸ ਦਾਤੇ ਕਮਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਾਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਹਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਵਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨ ਜਾਣਿਆ ਤਿਨੇ ਅੰਤਰ ਹਉਮੈ ਕੰਡਾ ਹੇ ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ
ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਤੇ ਕਹੈ, ਹਰਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਘਟ ਦਿਨ ਸਰਾਇਣਾ ਰੇ, ਮਨ ਗੁਰਮਿਲ ਕਾਜ ਸੁਵਾਰੇ ਰਹਾਉ, ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਹੋ ਰਸ, ਅਕਥ ਕਥਾ ਤਿੰਨ ਜਾਨੀ, ਜਾ ਕਉ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਬਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ, ਅੰਤਰ ਜਾਮੀ ਪੁਰਖ ਬਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ, ਤੁਧਿਆਗ ਅਰਦਾਸ ਹਮਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਹੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਹੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ

ਸਾਚਾ ਸਾਹਿਬ ਸਾਚ ਨਾਏ ਭਾਖਿਅ ਭਾਉ ਅਪਾਰ ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖ ਨਾਹੀ ਕਹਿਣਾ ਕਥਾ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇ ਤੀ ਸਿਰ ਠੋਪਾਈ ਵੇਖਾ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ

ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ

ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਿਸ਼ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀ ਸੁਮਾਰ, ਧੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਰਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਆਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਕੋ ਕਵਾਓ, ਤਿਸ ਤੇ ਹੋਏ ਲਖ ਦਰੀਆ, ਉਹ ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖ ਸਾਰ, ਅਸੰਖ ਮੋਨ ਲਿਵ ਲਾਇ ਤਾਰ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੁਥਾਉ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀ ਹੈ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੁ, ਆਪੇ ਬੀਜ ਆਪੇ ਹੀ ਖਾਹੁ, ਨਾਨਕ ਹੁਕਮੀ ਆਵ ਹੋ ਜਾਹੁ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ, ਕਮਣ ਸੋ ਵੇਲਾ ਵਖਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸਿਰ ਉੱਤੀ ਮਾਹੋ ਕਮਣ, ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ,
ਵਖਤ ਨਾ ਪਾਇਓ ਕਾ ਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਮਾ ਹੋ ਨਾ ਕੋਈ ਜਾ ਕਰਤਾ ਸਿਰ ਠੀਕ ਓ ਸਾਜੇ ਆਪੇ ਜਾਣਾ ਸੋਈ ਕਿਉਂ ਕਰਾਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਗੈ ਗੈ ਨ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸੌ ਅਠਾਰਹ ਕਹਿਣ ਇੱਕ ਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈ ਆ ਨਦੀਆ ਤੈ ਵਾਹ ਪਵਹ ਸਮੁੰਦ ਨ ਜਾਣੀ ਐਹ ਸਮੁੰਦ ਸਾਹ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨ ਸਿਫਤੀ ਕਹਿਣ ਨੰਤ ਅੰਤ ਨ ਕਰਣਾ ਦੇਣ ਨੰਤ ਅੰਤ ਨ ਵੇਖਣ ਸੁਣਨ ਨੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵਡੂਚਾ ਹੋਵੇ ਕੋਏ ਤਾਂ ਸੂਚੇ ਕਉ ਜਾਣੈ ਸੋਏ ਜੇ ਵਡਾ ਆਪ ਜਾਣੈ ਆਪ ਆਪ ਨਾਨਕ ਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਹੈ ਜੋਧ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਕਪਟ ਹੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸ ਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਿ ਸਾਹੀ ਪਾਤਿ ਸਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵ ਹੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸੀਸ ਮੁੱਲ ਨੀਸਾਣ ਮੁੱਲ ਕਰਮ ਮੁੱਲ ਫੁਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆ।

ਆਖ ਹੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖ ਹੈ ਆਖਣ ਪਾਹੇ, ਕਿਤੇ ਕਹਿ ਕਹਿ ਠੁੱਠ ਜਾਹੇ, ਇਤੇ ਕੀਤੇ ਹੋਰ ਕਰੇਹੇ, ਤਾਖ ਨ ਸਕਹਿ ਕੇਈ ਕੇ, ਜੇ ਵਡ ਪਹਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਮਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀ ਅਨ, ਕਿਤੇ ਗਾਵਣ ਹਾਰੇ, ਗਾਵਹਿ ਤੋਹਨ ਪੌਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ, ਗਾਵਹਿ ਇੰਦ ਉਦਾਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰੱਖੀ ਸਾਰਾ ਜੂਦੂ ਵੇਦਾ ਨਾਲੇ, ਗਾਵਹਿ ਮੋਹਣੀਆ ਮਨਮੋਹਨਾ ਸੁਰਗਾ ਮੱਛ ਪਏ ਆਲੇ, ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ, ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਆਰੀ ਕਾਇਆ।

ਨਾਹਤਾ ਜੁਗ ਜੁਗੇ ਕੋ ਵੇਸ ਭਗਤ ਗਿਆਨ ਦਾ ਭੰਡਾਰਨ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਏ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਨਾਦ ਅਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਐ ਪ੍ਰਸਾਦ ਚੱਕਰ ਚੇਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਖਤ ਕੇਹ ਚਲ ਮੂਰਤ ਅਨੁਭਵ ਪ੍ਰਕਾਸ਼ ਸਮੇਂ ਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਐ ਸਰਬਨਾਮ ਕਥਾ ਕਮਨ ਕਰਮਨਾਮ ਵਰਣਤ ਸੁਮਤ ਫੋ ਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਨੂਪੇ, ਨਮਸਤੰ ਭੇਖੇ, ਨਮਸਤੰ ਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਪੰਜੇ, ਨਮਸਤੰ ਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਧਾਮੰ, ਨਮਸਤੰ ਅਜੀਤੇ, ਨਮਸਤੰ ਭੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋਏਕੈ, ਨਮਸਤੰ ਅਨੇਕੈ, ਨਮਸਤੰ ਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਭੂਤੇ, ਨਮਸਤੰ ਲੋਕੇ, ਨਮਸਤੰ ਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤ੍ਰਿਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਿਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੋਜੋਗੇ, ਨਮਸਤੰ ਰੰਗੇ, ਨਮਸਤੰ ਭੰਗੇ, ਨਮਸਤੰ ਅਗੰਮੇ, ਨਮਸਤਸਤਰੰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਪਾਤੇ, ਨਮਸਤੰ ਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਬਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬਰੂਪੇ, ਨਮੋ ਸਰਬਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਬਪਾਲੇ, ਨਮਸਤਸਤ ਦੇਵੈ, ਨਮਸਤੰ ਭੇਵੈ, ਨਮਸਤੰ ਅਜਨਮੇ, ਨਮਸਤੰ ਸੋਭਾਨਮੇ, ਨਮੋ ਸਰਬਗੌਣੇ, ਨਮੋ ਸਰਬਭਾਉਣੇ, ਨਮੋ ਸਰਬਰੰਗੇ, ਨਮੋ ਸਰਬਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਵਰਣੇ, ਨਮਸਤੰ ਮਰਨੇ, ਨਮਸਤੰ ਜਰਾਰੰ, ਨਮਸਤੰ ਕਿਰਤਾਰੰ, ਨਮੋ ਸਰਬਧੰਦੇ, ਨਮੋਸਤ ਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬਕਰਤਾ, ਨਮੋ ਸਰਬਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤੁਐ ਪ੍ਰਸਾਦ, ਰੂਪ ਹੈ, ਨੂਪ ਹੈ, ਜੂ ਹੈ, ਭੂ ਹੈ, ਲੇਖ ਹੈ, ਭੇਖ ਹੈ, ਨਾਮ ਹੈ, ਕਾਮ ਹੈ, ਧੇ ਹੈ, ਭੇ ਹੈ, ਜੀਤ ਹੈ, ਪੀਤ ਹੈ, ਤ੍ਰਿਮਾਨ ਹੈ, ਨਿਦਾਨ ਹੈ, ਤ੍ਰਿਵਰਗ ਹੈ, ਸਰਗ ਹੈ, ਅਨੀਲ ਹੈ, ਨਾਦ ਹੈ, ਜੇ ਹੈ, ਅਜਾਦ ਹੈ, ਜਨਮ ਹੈ, ਵਰਨ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਪੰਜ ਹੈ, ਚੂਜ ਹੈ, ਚੰਜ ਹੈ, ਅਮੀਕ ਹੈ, ਰਫੀਕ ਹੈ, ਧੰਦ ਹੈ, ਬੰਧ ਹੈ, ਨਿਰਭੂਜ ਹੈ, ਸੂਜ ਹੈ, ਅਕਾਲ ਹੈ, ਜਾਲ ਹੈ, ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਸੰਭ ਹੈ, ਅਗਮ ਹੈ, ਜਮ ਹੈ, ਭੂਤ ਹੈ, ਛੂਤ ਹੈ, ਲੋਕ ਹੈ, ਸੋਕ ਹੈ, ਕਰਮ ਹੈ, ਭਰਮ ਹੈ, ਜੀਤ ਹੈ, ਪੀਤ ਹੈ, ਬਾਹ ਹੈ, ਗਾਹ ਹੈ, ਅਮਾਨ ਹੈ, ਨਿਧਾਨ ਹੈ, ਨੇਕ ਹੈ, ਫਿਰ ਏਕ ਹੈ, ਭੋਜੰਗ ਪ੍ਰਿਆਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬਪਾਲੇ, ਨਮੋ ਸਰਬਗੌਣੇ, ਨਮੋ ਸਰਬਭਾਉਣੇ, ਅਨੰਗੀ ਅਨਾਥੇ ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ,
ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਪੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਾਸਤ੍ਰੋ ਪਾਣੇ ਨਮੋ ਅਸਤ੍ਰੋ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਹੈ ਭਰਮੀ ਹੈ ਭੋਗੀ ਹੈ ਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪ੍ਰਾਜੀ ਸਮਸਤਸਤੋ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਪੋ ਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਪਟ ਛੰਦ ਤ੍ਵਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤ੍ਵੈ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਸੇਖ ਦੇਸ ਔਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮਕਾਮ ਬਿਹੀਨ ਪੇਖ ਤਾਮ ਹੂ ਨਹਿ ਜਾਹੇ ਸਰਬਮਾਨ ਸਰਬੱਤਰ ਮਾਨ ਸਦੈਵ ਮਾਨ ਤਾਹੇਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨਾਂਤ ਕੋ ਫਿਰੇਕ ਦੇਵ ਭੇਵ ਨਾ ਜਨ ਹੀ ਜਿਹੇ ਬੇਦ ਔਰ ਕਤੇ ਬਾ ਰੂਪ ਰੰਗ ਨਾ ਜਾਤ ਪਾਤ ਸੋ ਜਨ ਹੀ ਕਿਹੇ ਜੇਬ ਤਾਤਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰਾ ਚੱਤਰ ਚੱਕ ਮਨ ਹੀ ਪੁਰਤੀਨ ਲੋਕ ਚੌਦਹ ਕੇ ਬਿਖ ਜਗ ਜਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭਾ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੰਜਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਧਰਮ ਧਾਮ ਸੋ ਪਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੋਸਤ ਤੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨ ਜਨ ਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾਭ ਹੀ ਬਹੁ ਚਿੱਤ
ਮਦ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਨ ਬਾਹ ਸਾਹਨ ਸਾਹ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਾਨ ਭੂਤਾਂਗ ਆਭਾ ਭੰਗਤ ਮਿਤ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤਗਤ ਅਖੰਡ ਆਲਿਸ਼ਾ ਕਰਮਾ ਅਦ੍ਰਿਸ਼ਾ ਧਰਮ ਸਰਬਾ ਪ੍ਰਣਾਡਾ ਅਨੰਡ ਬਾਡਾ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੋ ਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀ ਸੈ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਸਤੇ ਕਿ ਆ ਛਜ ਦੇਸੈ ਕਿ ਆ ਭਿਜ ਪੇਸੈ ਕਿ ਆ ਗੰਜ ਕਰਮੈ ਕਿ ਆ ਪੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਦੂਤ ਬਰਨਾ ਕਿ ਬਿਪੂਤ ਕਰਨਾ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਧੁਜਾ ਹੈ ਕਿ ਅਸੋਕ ਬਰਨਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਨੂਪੈ ਕਿ ਆਦਿ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰ ਬਿਹੀਨੈ ਕਿ ਕੈ ਦੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਆਪ ਬੁਲ ਗੁਨਾਹ ਹੈ ਕਿ ਸਾਹ ਅਨੁਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਹੈ ਕਿ ਸਰਬੱਤਰ ਪਾਉਣਾ ਹੈ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਭੋਖਾ ਕਿ ਸਰਬੱਤਰ ਤ੍ਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰ ਕਲੀਮੈ ਕਿ ਪਰਮੰ ਫੀਮੈ ਕਿ ਆਕਲ ਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸੁਲ ਸਲਾਮੈ ਸਲੀਖੁਤ ਮੁਦਾਮੈ ਗਨੀਮੁਲ ਸਿਕਸਤਾ ਗਰੀਬੁਲ ਪ੍ਰਸਤਾ ਬਿਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰੁਜੂ ਅਲ ਨਿਧਾਨੈ ਹਰੀਫੁਲ ਜੀਮੈ ਰਜਾਇਕ ਯਕੀਨੈ ਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਗਾਧ ਹੈ ਅਨੂਪ ਹੈ ਓਅੰ ਆਦਿ ਰੂਪੇ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਨਰਾਗੈ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਭਗਤ ਹੈ ਵਿਰਖਤ ਹੈ
अनास है, प्रकाश है, निचिंत है, सुनिंत है, लिख है, दिख है, लेख है, पेख है, अटाह है, गाह है, संभ है, गंभ है, नील है, नाद है, नित है, सुनित है, जात है, जाद है, छंद प्रसाद, सर्वं हंता, सर्वं गंता, सर्वं ख्याता, सर्वं ज्ञाता, सर्वं हर्ता, सर्वं कर्ता, सर्वं प्राणं, सर्वं त्राणं, सर्वं कर्मं, सर्वं धर्मं, सर्वं युक्ता, सर्वं मुक्ता, सावल छंद प्रसाद, नमो नरकनासे सदैवं प्रकाशे नंगं स्वरूपे अपंगं विभूते परमात्मं प्रमाथे सदा सर्वसाथे अगाध स्वरूपे निर्बाध विभूते अनंगी अनामे त्रिपंगी त्रिकामे निरपंगी स्वरूपे सर्वंगी अनूपे ना पोत्रा ना पुत्रा ना सत्रा ना मित्रा ना ताता ना माता ना जाता ना पाता निरसाकं शरीक है मितो मीक है सदैवं प्रभा है जय है जा है भगवती छंद प्रसाद के जाहर जहूर है के हाजर हजूर है मेसुल सलाम है समस्तुल कलाम है के साहिब दिमाग है के हुसनल चिराग है के कामल करीम है के राज करीम है के रोजी देहंद है के राज करहिंद है करीमुल कमाल है के हुसनुल जमाल है गनीमुल खिराज है गरीबुल निवाज है हरी फुल सिकन है हिरासुल फिकन है कलंकम प्रणास है समस्तुल निवास है अगंजुल गनीम है रजाय करहीम है समस्तुल जुबा है के साहिब किरा है के नरकं प्रणास है बहस्तुल निवास है सर्वुल गवन है मेसुल रवन है तमामुल तमीज है समस्तुल अजीज है परम परमीश है समस्तुल अदीश है अदेशुल अलेख है हमेशुल अपेख है जमीनुल जमा है मीकुल इमा है करीमुल कमाल है के जुरत जमाल है के अचलं प्रकाश है के मितो सुबास है के अजब स्वरूप है के मितो विभूत है के मितो पसा है के आत्म प्रभा है के अचलंग अनंग है के मितो भंग है मद भार छंद प्रसाद मोन मन प्रणाम गुणगन मुदाम अरबरा गंज हर नर प्रपंज अनगन प्रणाम मुन मन सलाम हर नरा खंड बरनर मंडन पवनाथ मुन मन प्रकाश गुणगन प्रणाम जल थल मुदाम आन छे जंग आसना भंग उपमा पार गत मित उदार जल थला मंड दिस विस अभंड जल थल महंत दिस विस बेअंतन भवनाथ त्रित तत्पुरास आ जान बाहु एक सदा हो ओंकाराद कथनीय नाद खलखंड ख्याल गुरबरा काल कर कर प्रणाम चित चरण नाम अन छिजगात आ जिजना बात अन झंझगात अन रंज बात अन टुट भंडार अन ठटा पार आडीठ धर्मत ढीठ करमा आडीठ धर्मत ढीठ करमा अन ब्रण अनंत दाता महंत हर बोल मना छंद त्व प्रसाद करुणाला है अरकाला है खलखंडन है महमंडन है जगतेश्वर है परमेश्वर है काल कारण है सर्व बारण है त्रित के धरण है जग के करण है मनमान्या है जग जान्या है सर्वं पर है सर्वं कर है सर्व पास्या है सर्वनास्या है करुणा कर है विश्वम पर है सर्वेश्वर हैं जगतेश्वर हैं ब्रह्मंडस हैं खलखंडस हैं परते पर हैं करुणा कर हैं अजपा जप हैं थपा थप हैं कृता कृत हैं मृता मृत हैं अमृता मृत हैं करुणा कृत हैं कृता कृत हैं धरणी तृत हैं अमतेश्वर हैं परमेश्वर हैं कृता कृत हैं अमृता मृत हैं अजबा कृत हैं अमृता मृत हैं नर नायक हैं खलकायक हैं विश्वम पर हैं करुणाला हैं निपनायक हैं सर्वपायक हैं पवपंजन हैं रगंजन हैं रिपतापन हैं जप जापन हैं अकलंकृत हैं सर्वाकृत हैं कर्ता कर हैं हर्ता हर हैं परमात्म हैं सर्वात्म हैं आत्मवास हैं जस के जस हैं ओजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग शांत रूपे नमो परम तत्तंग अतत्तंग स्वरूपे
ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਬੇਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਲੱਖ ਪੱਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੋ ਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮਿੰਗ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਜੰਭਵ ਸੁਭੰ ਸਰਬਦਾ ਸਰਬਯੁਗਤੇ

ਭੰਗੰ ਬਿਪੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾਡੇ ਪ੍ਰਸਾਦ ਸਵਈਏ। ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁੱਧ ਸੁੱਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਨ ਦੇਖੀ ਅਤ ਪ੍ਰਾਨ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮੇਰੇ ਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ। ਵੇਦ ਪੁਰਾਣ ਤੇ ਬੁਕਰਾਨ ਜੇਮੀਨ ਜਮਾਨ ਸੁਬਾਨ ਕੇ ਪੇਖੈ। ਪੌਣ ਆਹਾਰ ਜਤੀ ਜਤ ਧਾਰ ਸਵੈ ਸੋ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗ। ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬੇਨਾ ਤਿਆਗ ਜਹਾਨ ਨਿਦਾਨ ਚੱਲੈਂਗੇ। ਵੀਰ ਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ। ਦਾਨਵ ਦੇ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪਰ ਤਾਪਨ ਬਾਢ ਜੈਤ ਧੁਨ

ਨਾਤ ਫਿਰਿਓ ਲੀਏ ਸਾਥ ਸਮੁੰਦਰਨ ਲੋਕ ਗਏ ਪ੍ਰਲੋਕ ਗਵਾਇਓ ਬਾਸਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋਊ ਬੁੱਤਾਨ ਕੋ ਪੂਜਤ ਹੈ ਪਾਸ ਕੋਉ ਮੇਰੇ ਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸ ਕੋ ਮੇਰੇ ਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ।

ਅਤਹ ਪਾਤਸ਼ਾਹੀ ਦਸਵੀਂ ਕਬਿਉ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੈ ਬਰੀ ਹੈ ਮਰਨ ਕਾਲ ਕਾ ਤ੍ਰਾਸ ਨਿਵਰੀ ਹੈ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਭੁਜ ਜੂ ਕਰੀ ਹੋ ਰੱਛਾ ਰਾਖ ਲੇ ਹੋ ਮੋਹਿ ਰੱਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਆਲਮ ਨਿਰੰਕਾਰ ਨਿਰਵਿਕਾਰ।

ਆਹਨਾਨ ਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਿਹਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਓਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ।

ਸਿਮਟ ਭਇਓ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਮ ਭਵ ਆਜੁਗਾ ਸਰੂਪ ਸੰਯਮ ਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈਂ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ ਤਾ ਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਐ ਸਕੈ ਨ ਕੋਈ।

ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਾ ਲੇਹੋ ਬਾਰੀ ਸਰਬ ਠੌਰ ਮੋਹ ਸਾਈ ਦੁਖਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨ ਕੋ ਸ਼ੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਏ ਅਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛ ਫਲ ਪਾਵੈ ਸੋਈ ਦੂਖ ਨ ਤਿਸੈ ਵਿਆਪਤ ਕੋਈ ਅੜਿਲਾ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤ੍ਰਹੈ ਸਹਿਸ ਪਣਜੈ ਅਰਧ ਸਹਿਸ ਪੁਨਤੀਨ ਕਿਹਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਪਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰ।

ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀ ਆ। ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀ ਆ। ਏਸ ਨਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀ ਆ। ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀ ਆ।

ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਤਹਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣਹੋ ਸੰਤ ਹੋ ਕਥੇ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਪਾਏ ਇਕ ਵੇਖ ਪਰ ਸੁਣਾਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੈ ਤਿਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੋ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਬ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧਰੋਹੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮਾ ਰਹੇ ਕਰਮ ਕਮਾਏ ਸਹਿਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲੱਗ ਹੋ ਹਰਸਿਉ ਰਹੋ ਚਿਤ ਲਾਏ
ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ ਜੀ ਆਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਆਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮੈਂ ਹੈ ਨਾਮ ਤੁਮ ਸੋ ਸੁਣ ਹੈ ਨਾਹੀ ਫਿਰਹਿ ਜੋ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਵਰਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੋਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਲ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੈ ਮੁਕਤਾ ਸਬਦ ਮਨ ਵਸਾਏ ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ ਏਕ ਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਬੱਜ ਹੋ ਤੱਤਾ ਸਾਰ ਨਾ ਜਾਣੀ ਤੇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰਲੇ ਬਿਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀ ਹੈ ਮਨ ਹੋ ਕਿਉ ਵਿਸਾਰੀ ਹੈ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਇਹ ਵਡਦਾਤਾ ਸੋ ਕਿਉ ਮਨ ਹੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤੇ ਸੁਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ
ਖਰਾਪ ਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੋਪੀ ਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਬਸੈ ਮਨ ਆਏ ਹਰ ਆਪ ਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਅਹੋ ਲਾਹ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤਾ ਜਿਤਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਇਹ ਸਰੀਰ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹੋ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ ਹਰ ਬਿਨ ਵਰਨਾ ਦੇਖੋ ਹੋ ਕੋਈ ਹਰ ਬਿਨ ਵਰਨਾ ਦੇਖੋ ਹੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ

ਜੇਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸੱਚ ਸੁਣਨਾ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਕਿਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਵ ਨਵ ਨਿਧਾ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ ਗਾਵਹੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵ ਹੈ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੌੜੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੀ ਸਰੈ ਸਰ ਧੰਦੈ ਲਾਇਂਦਾ ਨਦਰ ਪੱਠੀ ਜੈ ਕਰੇ ਸੁਲਤਾਨਾ ਘਾਉ ਕਰਾਇਂਦਾ ਦਰ ਮੰਗਣ ਭੇਖ ਨਾ ਪਾਇਂਦਾ ਦਰ ਮੰਗਣ ਭੇਖ ਨਾ ਪਾਇਂਦਾ।

ਬੜੀ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਜਦ ਸਭਾਲਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨਾ ਉਹਨੇ ਦਪਾਈਆਂ।

ਪੜਿਆ ਪੇਹ ਕਣਾ ਕਿਉਂ ਕਲਾ ਪੇਹ ਤੇ ਧਾਰੀ ਐ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ ਜੋ ਐਸ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਐ।

ਇੱਕ ਨਗਲੀ ਜੰਜੀਰੀਆਂ ਇੱਕ ਤੁਰੀ ਚੜੇ ਪਸਿਆਰ ਆਪ ਕਰਾਇ ਕਰਿਆ ਫੋਂਕੇ ਸੁਕਰੀ ਪੁਕਾਰ ਨਾਨਕ ਕਰਨਾ ਜਨਕੀਆ ਕਿਰਤੀ ਸੀ ਕਰਨੀ ਸਾ।

0: ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਲਾਹੇ ਬਖਸ਼ੇ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਮਨ ਕਰੀ ਲੜੀਵਾਰ ਗੁਰਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਭਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾਏ ਰਾਮ ਰਾਜੇ ਹਮ ਭੂਲ ਵਿਗਾੜੈ ਦਿਨ ਸੁਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ

अर्पय रखाए मत सुमत तेरा वास स्वामी हम जनता तू

ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ, ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਕਥਾ ਉਪਦੇਸ਼ ਪਾਵਨ 894 ਅੰਗ ਤੇ ਸੁਭਾਏ ਮਾਨ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ 37 ਸ਼ਬਦ ਕੁੱਲ 26 ਆਪ ਜੀ ਦੇ ਚੌਪ ਦੇ ਪਿੱਛੇ ਸੰਪੂਰਨ ਹੋਏ ਨੇ। 27ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਕੈਸਾ ਹੈ ਅਕਾਲ ਪੁਰਖ। ਨਾਮ ਦੇ ਨਾਲ ਜੇ ਧਿਆਨ ਜੁੜ ਜਾਵੇ, ਜੇ ਸਮਾਧੀ ਲੱਗ ਜਾਵੇ, ਇੱਕ ਮਨ ਇੱਕ ਚਿੱਤ ਹੋ ਜਾਵੇ, ਤੇ ਫਿਰ ਫਲ ਕਿੰਨਾ ਹੈ ਥੋੜੇ ਸਮੇਂ ਦਾ ਹੀ। ਜਿਸ ਵੇਲੇ ਇੱਕ ਚਿੱਤ ਹੋ ਜਾਵੇ ਸਮਾਧ ਵਿੱਚ ਪਹੁੰਚ ਜਾਂਦਾ ਹੈ। ਇੱਕ ਛਿਨ ਦਾ ਹੀ ਉਹਦੇ ਨਾਲ ਧਿਆਨ ਜੁੜਿਆ ਕਿੰਨਾ ਫਲ ਹੈ। ਸੱਚੇ ਪਾਤਸ਼ਾਹ ਜੀ ਰਾਤ ਦੇ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਾਰੇ ਜੰਤ ਨੇ, ਸਾਰੇ ਜੀਵ ਜੰਤ ਨੇ, ਰੱਬ ਨੂੰ ਉਂਝ ਤਾਂ ਸਾਰੇ ਯਾਦ ਕਰਦੇ ਨੇ ਆਨੇ ਬਹਾਨੇ ਗੱਲਾਂ ਬਾਤਾਂ ਰਾਹੀਂ ਵੀ। ਲੇਕਿਨ ਮਿਲਿਆ ਕਿਵੇਂ ਜਾਂਦਾ, ਉਹਦਾ ਗਿਆਨ ਨੂੰ ਪਾਇਆ ਕਿਵੇਂ ਜਾਂਦਾ, ਪ੍ਰਗਟ ਕਿਵੇਂ ਕੀਤਾ ਜਾਂਦਾ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਨੇ। ਉਹ ਜੁਗਤੀ ਕੀ ਹੈ, ਸਾਰਿਆਂ ਨੂੰ ਮਿਲਦਾ ਨਹੀਂ ਹੈ, ਰਾਤ ਦੇ ਭਾਵੇਂ ਸਾਰੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਬਖਸ਼ਿਸ਼ ਕਰ ਰਹੇ ਨੇ, ਸਾਡੇ 'ਤੇ ਸਮਝਾ ਰਹੇ ਨੇ। ਰਾਮ ਕਲੀ ਮਹੱਲਾ ਪੰਜਵਾ, ਰਾਖਨਹਾਰ ਦਇਆਲ, ਕੋਟ ਭਵ ਖੰਡੇ ਨਿਮਖ ਖਿਆਲ, ਸਗਲ ਅਰਾਧਾ ਜੰਤ, ਮਿਲੀਐ ਪ੍ਰਭ ਗੁਰਮਿਲ ਮੰਤ, ਰਾਖਨਹਾਰ ਦਇਆਲ। ਦਇਆਲ ਦਾ ਭਾਵ ਦਇਆ, ਆਲ ਦਾ ਅਰਥ ਹੁੰਦਾ ਘਰ ਖਜ਼ਾਨਾ। ਦਇਆ ਦਾ ਘਰ ਹੈ ਸੱਚੇ ਪਾਤਸ਼ਾਹ, ਹਮੇਸ਼ਾ ਹੀ ਦਇਆ ਕਰਦਾ ਹੈ, ਤਰਸ ਕਰਕੇ ਜੀਵਾਂ ਦੇ ਉੱਪਰ। ਹਾਂ, ਸ਼ਰਨ ਆਇਆ ਤੇ ਜਿੰਨਾ ਕੋਈ ਮਨ ਬਾਣੀ ਸਰੀਰ ਕਰਕੇ ਉਹਦੇ ਅੱਗੇ ਢਹਿੰਦਾ ਹੈ, ਉਹਦਾ ਆਸਰਾ ਲੈਂਦਾ ਹੈ, ਉਹ ਸ਼ਰਨ ਆਇਆ ਤੇ ਢਲ ਜਾਣ ਵਾਲਾ, ਛੇਤੀ ਦਇਆ ਕਰਨ ਵਾਲਾ, ਤਰਸ ਕਰਨ ਵਾਲਾ, ਮਿਹਰ ਕਰਨ ਵਾਲਾ ਹੈ। ਮਿਹਰ ਦਇਆ ਕਰ ਕਰਨਾ ਹਾਰ, ਐਸਾ ਵਾਹਿਗੁਰੂ ਹੈ। ਦੀਨ ਦਇਆਲ ਦਇਆ ਨਿਧ, ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਨੇ, ਸ਼ਰਨਾਇਆ ਨੂੰ ਰੱਖਦਾ ਹੈ। ਦੀਨਾ ਬੰਧੂ ਦੀਨ ਦਇਆਲ, ਦਇਆ ਦਾ ਖਜ਼ਾਨਾ ਹੈ ਮਹਾਰਾਜ ਸੱਚੇ ਪਾਤਸ਼ਾਹ, ਦਇਆ ਦਾ ਘਰ ਹੈ ਗਰੀਬ ਨਿਵਾਜ ਅਕਾਲ। ਰੱਖਣਹਾਰ ਦਇਆਲ, ਫਿਰ ਉਹ ਇਸ ਕਰਕੇ ਹੈ, ਉਹਦੀ ਦਇਆ ਦਾ ਪਤਾ ਲੱਗਦਾ ਹੈ, ਦਇਆ ਦੀ ਸਮਝ ਪੈਂਦੀ ਹੈ ਜਦੋਂ ਸ਼ਰਨ ਵਿੱਚ ਜਾਂਦੇ ਹਾਂ ਤੇ ਰੱਖਦਾ ਹੈ, ਬਚਾਉਂਦਾ ਹੈ ਦੁੱਖਾਂ ਤੋਂ, ਕਲੇਸ਼ਾਂ ਤੋਂ।
ਵਿਘਨਾਂ ਤੋਂ ਸੱਚੇ ਪਾਤਸ਼ਾਹ, ਪ੍ਰਤੱਖ ਦੁਸ਼ਮਣਾਂ ਤੋਂ ਅੰਤਰੀਵ ਦੁਸ਼ਮਣਾਂ ਤੋਂ, ਜਦੋਂ ਰੱਖਣਹਾਰ ਰੱਖਣਹਾਰਾ ਹੋ ਕੇ ਰਖਵਾਲਾ ਹੋ ਕੇ ਰੱਖ ਲੈਂਦਾ, ਬਚਾ ਲੈਂਦਾ ਹੈ, ਉਦੋਂ ਜਗਿਆਸੂ ਨੂੰ ਪਤਾ ਲੱਗਦਾ ਕਿੱਡਾ ਦਿਆਲੂ ਹੈ, ਕਿਰਪਾਲੂ ਹੈ। ਰੱਖੇ ਰੱਖਣਹਾਰ ਆਪੋ ਬਾਰਿਆਂ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ, ਹੋਆ ਆਪ ਦਇਆਲ ਮਨਹੋ ਨਾ ਵਿਸਾਰਿਆਂ, ਸਾਧ ਜਨਾ ਕੈ ਸੰਗ ਭਵਜਲ ਤਾਰਿਆਂ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ। ਜਿਨ੍ਹਾਂ ਨੂੰ ਰੱਖਦਾ ਮਹਾਰਾਜ ਸੱਚੇ ਪਾਤਸ਼ਾਹ, ਰੱਖੇ ਰੱਖਣਹਾਰ ਰੱਖੇ ਰੱਖ ਲੈਂਦਾ, ਆਪ ਉਬਾਰਿਆਂ ਆਪ ਬਚਾਉਂਦਾ ਉਹਨਾਂ ਨੂੰ, ਹੱਥ ਦੇ ਕੇ ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਏ, ਆਪ ਉਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ। ਉਬਾਰਿਆਂ ਦਾ ਅਰਥ ਹੁੰਦਾ ਬਚਾ ਲੈਣ, ਆਪ ਬਚਾ ਲਏ, ਗੁਰਾਂ ਦੇ ਚਰਨਾਂ ਨਾਲ ਜੁੜੇ ਜਿਹੜੇ ਨੇ ਸਾਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ, ਸਾਰੇ ਕੰਮ ਹੀ ਉਹਨਾਂ ਦੇ ਸਵਾਰ ਦਿੰਦਾ ਹੈ। ਗੁਰੂ ਦੇ ਰਾਹੀਂ ਸ਼ੁਭ ਉਪਦੇਸ਼ ਰਾਹੀਂ ਜਿਨ੍ਹਾਂ ਦੀ ਅਟੈਚਮੈਂਟ ਹੋਈ ਹੈ, ਉਹਦੇ ਨਾਲ ਸਿੱਧਾ ਨਾਤਾ ਅਕਾਲ ਪੁਰਖ ਦੇ ਨਾਮ ਨਾਲ ਜੁੜਿਆ ਹੈ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ, ਹੋਆਪ ਦਇਆਲ ਮਨਹੋ ਨਾ ਵਿਸਾਰਿਆਂ। ਫਿਰ ਹੋਰ ਦਿਆਲਤਾ ਵੱਡੀ ਹੈ ਮੇਰ, ਕਿ ਮਨ ਵਿੱਚੋਂ ਨਹੀਂ ਭੁਲਾਉਂਦਾ ਸੱਚੇ ਪਾਤਸ਼ਾਹ, ਮਨਹੋ ਨਾ ਵਿਸਾਰਿਆਂ, ਉਹਨਾਂ ਨੇ ਨਹੀਂ ਮਨੋ ਭੁਲਾਇਆ ਹੈ ਜਿਨ੍ਹਾਂ 'ਤੇ ਦਿਆਲੂ ਹੋ ਜਾਂਦਾ ਹੈ। ਇਹੀ ਨਿਸ਼ਾਨੀ ਹੈ ਉਹਦੀ ਦਇਆ ਦੀ, ਉਹਦੀ ਮਿਹਰ ਦੀ। ਵਾਪ ਦਇਆਲ ਮਨਹੋ ਨਾ ਵਿਸਾਰਿਆਂ, ਸੱਚੇ ਪਾਤਸ਼ਾਹ ਜੀ ਬਖਸ਼ ਮਨਹੋ ਨਾ ਵਿਸਾਰਿਆਂ, ਹਰ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ, ਸਾਜਨਾ ਕਾ ਸੰਗ ਭਵਜਲ ਤਾਰਿਆਂ। ਸਾਧ ਜਨਾਂ ਦੀ ਸੰਗਤ ਕਰਕੇ ਭਵਜਲ ਸੰਸਾਰ ਤੋਂ ਤਾਰ ਦਿੰਦਾ ਹੈ, ਤਾਰ ਦਿੱਤੇ ਨੇ ਨਿੰਦਕ ਦੁਸ਼ਟ ਸਾਰੇ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ, ਵਿਰੋਧ ਕਰਨ ਵਾਲੇ ਕਠੋਰ ਹਿਰਦੇ ਵਾਲੇ, ਨਿੰਦਿਆ ਕਰਨ ਵਾਲੇ ਦੁਸ਼ਟ ਲੋਕ, ਸੱਟ ਮਾਰਨ ਵਾਲੇ ਦਿਲ ਦਿਖਾਉਣ ਵਾਲੇ ਭਗਤਾਂ ਦਾ ਸਾਕਤ ਨਿੰਦਕ ਦੁਸ਼ਟ, ਜਿਹੜੇ ਵਡਿਆਈ ਵੇਖ ਕੇ ਜਰ ਨਾ ਸਕਣ ਉਹ ਨਿੰਦਿਆ ਕਰਦੇ ਨੇ ਲੋਕ, ਭਗਤ ਜਨਾਂ ਦੀ ਸੰਤ ਜਨਾਂ ਦੀ ਆਦਿ ਕਾਲ ਤੋਂ ਆਏ ਨੇ, ਜਿੱਥੇ ਸਨਮਾਨ ਹੁੰਦਾ ਪੂਜਣ ਵਾਲੇ ਲੋਕ ਹੁੰਦੇ ਨੇ, ਉੱਥੇ ਐਂਟੀ ਸਾਕਤ ਨਿੰਦਕ ਹੁੰਦੇ ਨੇ, ਦੁਸ਼ਟ ਲੋਕ ਹੁੰਦੇ ਨੇ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਆਂ, ਇੱਕ ਖਿਨ ਦੇ ਵਿੱਚ ਖਿਨ ਹੀ ਲੱਗਦਾ, ਅੱਖ ਝਮਕਣ ਜਿੰਨਾ ਸਮਾਂ ਬਹੁਤ ਥੋੜ੍ਹਾ ਸਮਾਂ, ਬੇਦਾਰਿਆਂ ਦੂਰ ਕਰ ਦਿੰਦਾ, ਨਾਸ਼ ਕਰ ਦਿੰਦਾ ਉਹਨਾਂ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਐਸਾ ਹੈ ਤਾਂ ਹੀ ਆਪ ਜੀ ਨੇ ਅਰਦਾਸ ਕੀਤੀ ਸੀ, ਜਿਉਂ ਭਾਵ ਹੈ ਗੁਰੂ ਰਾਮਦਾਸ ਜੀ, ਜਿਉਂ ਭਾਵ ਹੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮਦਾਸ, ਜਿਵੇਂ ਤੁਹਾਨੂੰ ਪਾਉਂਦਾ ਉਵੇਂ ਰੱਖ ਪੜੇ। ਸੱਚੇ ਪਾਤਸ਼ਾਹ ਤੁਹਾਡੇ ਹਾਂ, ਮੇਲ ਲੈ ਹੋ ਦਇਆਲ ਟਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ, ਤੁਝ ਬਿਨ ਨਾਹੀ ਕੋਏ ਬਿਨਾ ਮੋਹੇ ਸਾਰਿਆ, ਕਰ ਗਹਿ ਲੇਹੋ ਦਇਆਲ ਸਾਗਰ ਸੰਸਾਰਿਆ। ਮਹਾਰਾਜ ਕਿਰਪਾ ਕਰ, ਮੇਲ ਲਓ, ਤੁਹਾਡੇ ਦੁਆਰੇ ਤੇ ਦਰਵਾਜ਼ੇ ਤੇ ਢਹਿ ਪਏ ਆ, ਹੋਰ ਕੋਈ ਤੁਹਾਡੇ ਤੋਂ ਬਿਨਾਂ ਦੂਜਾ ਆਸਰਾ ਨਹੀਂ ਹੈ, ਦਰ ਨਹੀਂ ਹੈ। ਰੱਖ ਲੇਵੋ ਦੀਨ ਦਇਆਲ ਭ੍ਰਮਤ ਬਹੁਹਾਰਿਆ, ਤੁਝ ਬਿਨ ਨਾਹੀ ਕੋਏ ਬਿਨਾ ਮੋਹਿ ਸਾਰਿਆ, ਕਰ ਗਹਿ ਲਿਓ ਦਇਆਲ ਸਾਗਰ ਸੰਸਾਰਿਆ। ਰੱਖ ਲੇਵੋ ਦੀਨ ਦਇਆਲ ਹੀ ਅਰਦਾਸ ਕੀਤੀ, ਮੇਲ ਲਹਿਓ ਦਇਆਲ ਟਹਿ ਪਏ ਦੁਆਰਿਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ,
ਰਾਖਣਹਾਰ ਦਇਆਲ, ਸਰਨਾਇਆ ਨੂੰ ਰੱਖਣਹਾਰਾ ਹੈ, ਅਵੱਛ ਰੱਖਦਾ ਹੈ, ਦਇਆ ਦਾ ਘਰ ਹੈ। ਸ਼ਰਨ ਆ ਜਾਂਦੇ ਨੇ ਜਿਹੜੇ ਕਿ ਆ ਕੇ ਸ਼ਰਨ ਪੈਂਦੇ ਨੇ, ਦੀਨ ਹੋ ਕੇ, ਅਧੀਨ ਹੋ ਕੇ, ਨਿਮਰਤਾ ਦੇ ਸਹਿਤ ਉਹਨਾਂ ਨੂੰ ਵੱਛ ਰੱਖਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫੁਰਮਾਨ ਕਰਦੇ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ, ਜਿਤੇ ਸਰਨ ਆਏ ਹੈ ਤਿਤੇ ਰਾਖ ਲਏ ਹੈ। ਜਿੰਨੇ ਸਰਨ ਆਏ ਨੇ, ਪਾਪੀ ਹੋਵੇ ਪੁੰਨੀ ਹੋਵੇ, ਸਾਰਿਆਂ ਨੂੰ ਰੱਖਦਾ ਹੈ, ਗਲੇ ਲਾਉਂਦਾ ਹੈ। ਸੱਚੇ ਪਾਤਸ਼ਾਹ ਐਸਾ ਦਾਰ ਹੈ ਉਹਦਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ। ਸਰਨ ਪਰੇ ਕੀ ਰਾਖਤਾ ਨਾ ਹੀ ਸਹਸਾਇਆ, ਸਰਨ ਪਏ ਦੀ ਇੱਜ਼ਤ ਪਤ ਰੱਖਦਾ। ਇਹਦੇ ਵਿੱਚ ਥੋੜਾ ਜਿੰਨਾ ਵੀ ਸੰਸਾ ਨਹੀਂ ਹੈ, ਸ਼ੰਕਾ ਨਹੀਂ ਹੈ। ਸੱਚੇ ਪਾਤਸ਼ਾਹ ਇਹ ਵੀ ਬਚਨ ਆਏ ਨੇ, ਐਸਾ ਅਕਾਲ ਪੁਰਖ ਜਿਸ ਪਾਪੀ ਕੋ ਮਿਲੈ ਨਾ ਢੋਈ, ਸਰਨ ਆਵੈ ਤਾਂ ਨਿਰਮਲ ਹੋਈ। ਜਿਹਨੂੰ ਦੁਨੀਆਂ ਵਿੱਚ ਕਿਤੇ ਢੋਈ ਨਾ ਮਿਲੇ, ਆਸਰਾ ਨਹੀਂ ਮਿਲੇ, ਸਭ ਧੱਕੇ ਮਾਰ ਕੇ ਕੱਢ ਦਿੰਦੇ ਨੇ, ਤੈਨੂੰ ਨਹੀਂ ਰੱਖਣਾ, ਤੂੰ ਬਦਨਾਮ ਹੋਇਆ ਵਾ, ਤੂੰ ਔਗੁਣਾ ਗੁਨਾਹਾਂ ਪਾਪਾਂ ਨਾਲ ਭਰਿਆ ਹੋਇਆ, ਐਬਾਂ ਨਾਲ ਭਰਿਆ ਹੋਇਆ ਵਾ, ਤੈਨੂੰ ਨਹੀਂ ਰੱਖਣਾ, ਭੱਜ ਆ ਇੱਥੋਂ, ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ। ਜਿਸ ਪਾਪੀ ਕੋ ਮਿਲੈ ਨਾ ਢੋਈ, ਕਿਤੇ ਵੀ ਜਿਹਨੂੰ ਢੋਈ ਨਹੀਂ ਮਿਲ, ਸਰਨ ਆਵੈ ਤਾਂ ਨਿਰਮਲ ਹੋਈ। ਪਰ ਜੋ ਗੁਰੂ ਪਰਮੇਸ਼ਰ ਦੀ ਸ਼ਰਨ ਆ ਜਾਵੇ, ਉੱਜਲ ਹੋ ਜਾਂਦਾ, ਫਿਰ ਸਤਿਗੁਰੂ ਸਾਰੀ ਮੈਲ ਪਾਪ ਗੁਨਾਹ ਮੇਟ ਕੇ ਫਿਰ ਧੋ ਕੇ ਸਵਾਰ ਦਿੰਦੇ ਨੇ। ਜੋ ਪੇਸ਼ ਹੋ ਜਾਵੇ ਭੁੱਲਿਆ ਭਟਕਿਆ, ਗੁਰਾਂ ਦੇ ਪੰਜਾਂ ਦੀ ਪੰਚਾਇਤ ਅੱਗੇ ਫਿਰ ਬਖਸ਼ਿਆ ਜਾਂਦਾ ਹੈ, ਮੇਲ ਲਿਆ ਜਾਂਦਾ ਹੈ। ਇਹ ਤਾਂ ਦਾਰ ਹੈ, ਤਾਂ ਹੀ ਕਹਿ ਰਹੇ ਨੇ ਕੋਟ ਭਵ ਖੰਡੇ ਨਿਮਖ ਖਿਆ। ਅਗਲੀ ਪੰਗਤੀ ਵਿੱਚ ਰਾਖਣਹਾਰ ਦਇਆਲ, ਕੈਸਾ ਉਹਦਾ ਦਰ ਗੁਰੂ ਪਰਮੇਸ਼ਰ ਦਾ, ਕੋਟ ਭਵ ਖੰਡੇ ਨਿਮਖ ਖਿਆਲ, ਕਰੋੜਾਂ ਭਵ ਜਨਮ, ਕਰੋੜਾਂ ਜਨਮ ਖੰਡੇ, ਖੰਡ ਦਿੰਦਾ ਹੈ, ਲਾ ਦਿੰਦਾ ਹੈ। ਖੰਡੇ ਦੇ ਭਾਵ ਖੰਡਾ ਜਿਵੇਂ ਤਿੱਖਾ ਹੁੰਦਾ, ਜਿਹਦੇ ਵੱਜ ਜੇ ਉਹਨੂੰ ਪਾਰ ਬੁਲਾ ਦਿੰਦਾ ਹੈ, ਕਰੋੜਾਂ ਪਾਪਾਂ ਨੂੰ ਜਨਮਾਂ ਨੂੰ ਖੰਡ ਦਿੰਦਾ, ਨਾਸ ਕਰ ਦਿੰਦਾ ਹੈ, ਪਾਰ ਕਰ ਦਿੰਦਾ ਹੈ ਕਰੋੜਾਂ ਪਾਪਾਂ ਤੋਂ ਕੱਢ ਕੇ, ਸੰਸਾਰ ਸਮੁੰਦਰ ਤੋਂ ਕਰੋੜਾਂ ਜਨਮ ਜਿਹੜੇ ਖੰਡੇ ਆ ਉਹ ਨਾਸ ਕਰ ਦਿੰਦਾ ਹੈ, ਖੰਡਨ ਹੀ ਕਰ ਦਿੰਦਾ ਉਹਨਾਂ ਨੂੰ। ਸੱਚੇ ਪਾਤਸ਼ਾਹ ਨਹੀਂ ਭੁਗਤਨੇ ਪੈਂਦੇ ਕਰੋੜਾਂ ਜਨਮ, ਆਵਾ ਗੌਣ 84 ਦਾ ਗੇੜ। ਨਿਮਖ ਖਿਆਲ, ਇੱਕ ਨਿਮਖ ਵਿੱਚ ਸੁਪਨੇ ਵਿੱਚ ਹੀ ਭੁਗਤਾ ਦਿੰਦਾ ਗੁਰੂ ਪਰਮੇਸ਼ਰ। ਨਿਮਖ ਖਿਆਲ, ਇੱਕ ਨਿਮਖ ਜਿੰਨਾ ਵੀ ਜੇ ਖਿਆਲ ਆ ਗਿਆ, ਖਿਆਲ ਦਾ ਅਰਥ ਆਪਾਂ ਕਹਿੰਦੇ ਧਿਆਨ, ਖਿਆਲ ਕਰ, ਖਿਆਲ ਕਰ, ਯਾਦ ਕਰ, ਆ ਗੱਲ ਹੋਈ ਸੀ ਕਿ ਨਹੀਂ ਹੋਈ ਸੀ, ਖਿਆਲ ਕਰ, ਯਾਦ ਕਰ, ਚੇਤੇ ਕਰ, ਹੋਈ ਹੈ ਕਿ ਨਹੀਂ। ਪੂਰੇ ਇਕਾਗਰਤਾ ਨਾਲ ਜਦੋਂ ਬੰਦਾ ਹੁੰਦਾ ਹੈ ਉਦੋਂ ਕਹਿੰਦਾ ਹਾਂ ਠੀਕ ਹੈ, ਖਿਆਲ ਤੋਂ ਭਾਵ ਪੂਰਨ ਧਿਆਨ ਉਹਦਾ, ਸਮਾਧ ਚਿੱਤ, ਪੂਰਨ ਇਕਾਗਰਤਾ, ਜਿਹਨੂੰ ਸੁਖਮਨੀ ਸਾਹਿਬ ਵਿੱਚ ਆਪ ਜੀ ਨੇ ਕਿਹਾ ਸੀ, ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਐ ਸੰਤ ਮਿੱਤਰੋ, ਗੁਰਸਿੱਖੋ, ਸੱਚੇ ਪਾਤਸ਼ਾਹ ਦੀ ਵਡਿਆਈ ਕਰੋ ਅਕਾਲ ਪੁਰਖ ਦੀ, ਇਕਾਗਰ ਚੇਤ ਨਾਲ, ਇੱਕੋ ਹੀ ਅੱਗੇ ਹੋਵੇ, ਦੁਨੀਆਂ ਦੇ ਫੁਰਨੇ ਨਾ ਹੋਣ, ਦੁਨੀਆਂ ਦੇ ਖਿਆਲ, ਪਦਾਰਥ, ਘਰ ਬਾਰ, ਦੌਲਤ, ਇਹਨਾਂ ਧਿਆਨ ਵਿੱਚ ਹੋਵੇ, ਇਹਨਾਂ ਦੀ ਫੋਟੋ ਨਾ ਮੂਹਰੇ ਹੋਵੇ, ਇਕਾਗਰ ਚੇਤ, ਇੱਕ ਅੱਗਰ, ਇਕਾਗਰ, ਇੱਕ ਨੂੰ ਅੱਗੇ ਕਰਕੇ, ਆਗਰ ਅੱਗੇ ਕਰਕੇ, ਇਕਾਗਰ ਚਿੱਤ ਹੋ ਕੇ, ਇੱਕੋ ਦਾ ਧਿਆਨ, ਸਭ ਭੁਲਾ ਕੇ, ਸਰਬ ਵਿਆਪਕ ਜਾਣ ਕੇ ਉਹਨੂੰ, ਇਕਾਗਰ ਚੀਤ, ਚਿੱਤ ਪੂਰਾ ਇਕਾਗਰ ਕਰ, ਐਸਾ ਨਿਮਖ ਆਉਂਦਾ ਹੈ। ਫਿਰ ਨਿਮਖ ਵੀ ਆ ਜਾਂਦਾ, ਬਹੁਤ ਥੋੜ੍ਹਾ ਸਮਾਂ ਹੈ, ਸਮਾਧੀ ਲੱਗ ਜਾਵੇ, ਰਸ ਹੀ ਰਸ ਹੈ, ਇੱਕ ਨਿਮਖ ਵਿੱਚ ਹੀ ਨਿਹਾਲ ਹੋ ਜਾਂਦਾ ਹੈ, ਇੱਕ ਨਿਮਖ ਵਿੱਚ ਹੀ। ਨਿਮਖ ਅੱਖ ਝਮਕਣ ਜਿੰਨਾ ਸਮਾਂ, ਬਹੁਤ ਥੋੜ੍ਹਾ ਸਮਾਂ,
ਘਾਟ ਸ਼ਬਦ ਕਹਿਣ ਤੋਂ ਵਿਦਵਾਨ ਕਹਿੰਦੇ ਨੇ ਪੰਜਾਬੀ ਦੇ, ਵਿਆਕਰਨ ਵਾਲੇ ਕਹਿੰਦੇ ਘੱਗਾ ਟੈਂਕਾ ਮੁਕਤੇ ਨੇ ਦੋਵੇਂ, ਕੋਈ ਲਾਮ ਨਹੀਂ, ਬਹੁਤ ਛੇਤੀ ਕਹਿ ਜਾਂਦਾ ਘਾਟ। ਘੱਟ ਸ਼ਬਦ ਕਹਿਣ ਤੋਂ ਦੋ ਖਿਨ ਬਤੀਤ ਹੋ ਜਾਂਦੇ ਨੇ, ਕਿੰਨਾ ਥੋੜ੍ਹਾ ਸਮਾਂ, ਅੱਖ ਚਮਕਣ ਜਿੰਨਾ ਸਮਾਂ, ਅੱਖ ਦਾ ਫੁਲਕਾਰਾ। ਕੋਟ ਭਵ ਖੰਡੇ ਨਿਮਖ ਖਿਆਲ, ਤਾਂ ਭਾਵ ਆ ਉਹਦੇ ਨਾਲ ਜੇ ਉਹਦਾ ਖਿਆਲ ਆਉਂਦਾ ਸੱਚੇ ਪਾਤਸ਼ਾਹ ਦਾ, ਕਰੋੜਾਂ ਜਨਮ ਜਿਹੜੇ ਆ ਇੱਕ ਨਿਮਖ ਵਿੱਚ ਖੰਡ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਪਹਿਲਾ ਭਾਵ ਤੇ ਹੈ ਧਿਆਨ ਦਾ, ਉਹਦਾ ਧਿਆਨ ਸਮਾਧ ਚਿੱਤ ਹੋ ਜਾਵੇ, ਫਿਰ ਰਸ ਹੀ ਰਸ, ਫਿਰ ਆਪਣੇ ਆਪ ਨੂੰ ਅਨੁਭਵੀ ਹੁੰਦਾ ਹੈ ਰੱਬ ਦੇ ਪਿਆਰੇ ਨੂੰ। ਜੱਜਮੈਂਟ ਵੀ ਹੋ ਜਾਂਦੀ ਹੈ ਵੀ ਹੁਣ ਨਹੀਂ ਜਨਮ ਮਰਨ ਵਿੱਚ ਪਵਾਂਗੇ, ਜਦੋਂ ਪੂਰਨ ਇਕਾਗਰਤਾ ਕਿਤੇ ਬਣ ਜਾਵੇ, ਰਸ ਆ ਜਾਵੇ, ਮਨ ਦੀ ਮਨ ਖੜੋ ਜਾਵੇ, ਆਪਣੇ ਆਪ ਨੂੰ ਤਰਦਾ ਦਿਸਦਾ ਹੈ। ਔਰ ਇਹ ਪੂਰਨ ਇਕਾਗਰਤਾ ਧਿਆਨ ਧਿਆਤਾ ਧੇ ਜਿਹਨੂੰ ਕਿਹਾ ਗਿਆਨ ਗਿਆਤਾ ਗੇ, ਜਿੱਥੇ ਧਿਆਨ ਇੱਕ ਦਾ ਧਿਆਉਣ ਵਾਲਾ ਧਿਆਨ ਅਤੇ ਜਿਹਦਾ ਧਿਆਨ ਧਿਆਤਾ ਆਪ, ਧਿਆਨ ਅਤੇ ਧੇ ਔਰ ਅਕਾਲ ਪੁਰਖ ਜਿਹਦਾ ਧਿਆਨ ਹੈ ਸੱਚੇ ਪਾਤਸ਼ਾਹ, ਫਿਰ ਉਹ ਤੱਤ ਬੇਤਾ ਹੋ ਜਾਂਦਾ ਹੈ। ਖਿਆਲ ਕੋਟ ਭਵ ਖੰਡੇ ਨਿਮਖ ਖਿਆਲ, ਇਹ ਖਿਆਲ ਪੂਰਨ ਇਕਾਗਰਤਾ ਦਾ ਇੱਕਦਮ ਨਹੀਂ ਬਣਦਾ ਹੈ, ਕਮਾਈ ਕਰਨੀ ਪੈਂਦੀ ਹੈ, ਅਭਿਆਸ ਕਰਨਾ ਪੈਂਦਾ ਹੈ ਵਾਰ ਵਾਰ, ਤਾਂ ਹੀ ਹਰ ਰੋਜ਼ ਨਿਤਨੇਮ ਕਰਨਾ ਹੈ, ਤਾਂ ਹੀ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ ਹੈ। ਪਹਿਲਾਂ ਸੋਝੀ ਆਉਂਦੀ ਆਪਣੇ ਆਪ ਦੀ, ਮਨ ਕੀ ਹੈ ਇਹਦੀ ਸਮਝ ਪੈਂਦੀ ਹੈ ਪਹਿਲੋ ਪਹਿਲ, ਤੇ ਪਤਾ ਹੀ ਨਹੀਂ ਹੁੰਦਾ ਮਨ ਕੀ ਹੈ, ਤਨ ਨੂੰ ਹੀ ਸਭ ਕੁਝ ਸਮਝੀ ਜਾਂਦਾ ਹੈ, ਮਨ ਇਹਦੇ ਮੋਹ ਵਿੱਚ ਲੱਗਾ ਹੋਇਆ, ਘਰ ਬਾਰ ਪਰਿਵਾਰ ਤਨ ਨੂੰ ਹੀ, ਆਪਣੇ ਤਨ ਨਾਲ ਹੀ, ਘਰ ਬਾਰ ਨਾਲ ਪਰਿਵਾਰ ਨਾਲ ਹੀ ਸਾਰੀ ਜ਼ਿੰਦਗੀ ਅਟੈਚਮੈਂਟ ਹੋ ਕੇ ਮੋਹ ਵਿੱਚ ਹੀ ਲੰਘ ਜਾਂਦੀ, ਜਿਸ ਕਰਕੇ ਆਵਾਗਾਉਣ ਹੈ, ਮੁੜ ਕੇ ਪਛਤਾਉਣਾ ਪੈਂਦਾ, ਸਾਥੀ ਕੋਈ ਨਹੀਂ ਹੈ ਇਹਨਾਂ 'ਚ। ਪੂਰਵ ਜਨਮ ਕੇ ਮਿਲੇ ਸੰਜੋਗੀ ਹੈ, ਅੰਤ ਕੋ ਨਾ ਸਹਾਈ, ਪਹਿਲਾਂ ਪਹਿਲੋਂ ਧਿਆਨ, ਤਾਂ ਹੀ ਬਾਣੀ ਪੜ੍ਹਨੀ ਹੈ, ਮਨ ਦਾ ਗਿਆਨ ਹੋਵੇ, ਹਿਰਦੇ ਦਾ ਕੀ ਹੈ ਸੂਖਸ਼ਮ ਸਰੀਰ, ਕੀ ਹੈ ਇਹ ਸਰੀਰ, ਫਿਰ ਹੌਲੀ ਹੌਲੀ ਜਾਪ ਕਰਦੇ ਹਾਂ ਅਭਿਆਸ, ਤਾਂ ਹੀ ਹਰ ਰੋਜ਼ ਨਾਮ ਜਪਣਾ, ਬਾਣੀ ਪੜ੍ਹਨੀ ਹੈ, ਇਹ ਨਿਮਖ ਆ ਜਾਵੇ। ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਉਚਰੋ ਰਾਮ ਨਾਮ ਲੱਖ ਬਾਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਲੱਖਾਂ ਵਾਰੀ ਰਾਮ ਦੇ ਨਾਮ ਨੂੰ ਉਚਾਰਨ ਕਰੋ, ਲੱਖਾਂ ਵਾਰ ਇੱਕ ਵਾਰ ਨਹੀਂ, ਵਾਰ ਵਾਰ ਪੁਨਾ ਪੁਨਾ ਅਭਿਆਸ, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਲੱਖਾਂ ਲੱਖਾਂ ਵਾਰੀ ਇੱਕ ਤੋਂ ਲੱਖਾਂ ਜੀਭਾਂ ਬਣ ਜਾਣ ਸੱਚੇ ਪਾਤਸ਼ਾਹ, ਤੇਰਾ ਜਸ ਕਰੀਏ ਅਭਿਆਸ ਕਰੀਏ, ਤੇਰੇ ਨਾਮ ਨੂੰ ਉਚਾਰਨ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਲੱਖ ਹੋਵੇ ਲੱਖ ਵੀਸ, ਇੱਕ ਲੱਖ ਤੋਂ ਵੀਹ ਲੱਖ ਬਣ ਜਾਣ, ਲੱਖ ਲੱਖ ਗੇੜਾ ਆਖੀ ਹੈ ਲੱਖਾਂ ਲੱਖਾਂ ਵੇਰ, ਜਿੰਨੀਆਂ ਜ਼ੁਬਾਨਾਂ ਹੋਣਗੀਆਂ ਸੱਚੇ ਪਾਤਸ਼ਾਹ, ਵੀਹ ਲੱਖ ਜ਼ਬਾਨ ਤੋਂ ਵੀ ਲੱਖਾਂ ਲੱਖਾਂ ਵਾਰ, ਇੱਕ ਇੱਕ ਜ਼ਬਾਨ ਤੋਂ ਕਹੀਏ ਤੇਰੇ ਨਾਮ, ਲੱਖ ਲੱਖ ਗੇੜਾ ਆਖੀ ਹੈ ਚੜੀਏ ਹੋਏ ਇੱਕੀਸ, ਚੜ ਜਾਈਏ ਚਿਦਾ ਆਕਾਸ਼ ਵਿੱਚ ਪਰਮ ਤੱਤ ਵਿੱਚ, ਭੇਦ ਹੋ ਜਾਈਏ ਜਪਦੇ ਹੋਏ, ਫਿਰ ਇੱਕੀਸ ਇੱਕੀਸ ਦੇ ਵਿੱਚ ਭੇਦ ਹੋ ਜਾਈਏ, ਇੱਕੀਸ ਦਾ ਰੂਪ ਹੋ ਜਾਈਏ ਜਿੱਥੋਂ ਵਿਛੜੇ ਹਾਂ, ਜੀਵ ਈਸ਼ ਦਾ ਭੇਦ ਮਿਟ ਜਾਵੇ, ਦੁਆਇਸ਼ ਮਿਟ ਜਾਵੇ ਦੁਆਇਤ, ਚੜੀਏ ਹੋਏ ਇੱਕੀਸ, ਇਹ ਤਰਾ ਹੈ ਪਤ ਪਵੜੀਆ, ਚੜੀਏ ਹੋਏ ਇੱਕੀਸ, ਇਹ ਰਾਹ ਹੈ ਇੱਜ਼ਤ ਦੀਆਂ ਪੌੜੀਆਂ ਚੜ ਕੇ ਸਨਮਾਨ ਮਿਲਦਾ, ਵਾਹਿਗੁਰੂ ਦਾ ਰੂਪ ਹੋ ਜਾਈਦਾ, ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ, ਵਾਹਿਗੁਰੂ ਦੀ ਨਦਰ ਦੁਆਰਾ ਇਹ ਦਾਤ ਪਾਈ ਦੀ, ਇਹ ਜਿਹੜੀ ਸੰਸਾਰ ਹੈ ਦੁਨੀਆਂ ਝੂਠੀ ਫਿਰ ਪ੍ਰਤੀਤ ਹੁੰਦੀ ਹੈ, ਅਨੁਭਵ ਹੋ ਜਾਂਦੀ ਹੈ।
ਸੱਚੇ ਪਾਤਸ਼ਾਹ ਜੀ ਨੇ ਉਚਰੋ ਰਾਮ ਨਾਮ ਲੱਖ ਬਾਰੀ, ਅੰਮ੍ਰਿਤ ਰਸਨਾ ਪੀਓ ਪਿਆਰੀ, ਤਾਂ ਕਿਹਾ ਹੈ ਇਹ ਨਿੰਮ ਖਾ ਜਾਵੇ, ਪੂਰਨ ਇਕਾਗਰਤਾ ਬਣ ਜਾਵੇ, ਤਾਂ ਹੀ ਇਹ ਨਿੰਮ ਖਾਵੇਗਾ ਪੂਰਨ ਇਕ ਜਦੋਂ ਇਹ ਨਿੰਮ ਖਾ ਗਿਆ ਪੂਰਨ ਇਕਾਗਰਤਾ ਬਣ ਗਏ ਤੇ ਨਿਹਾਲ ਹੋ ਜਾਵਾਂਗੇ। ਤਾਂ ਹੀ ਕਿਹਾ ਸੀ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਦੁੱਖਾਂ ਤੋਂ ਰਹਿਤ ਵਾਲੀ ਵਸਤ, ਜਿੱਥੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਇੱਕ ਅੱਖਰ ਉਸ ਵੇਲੇ ਜਦੋਂ ਇਕਾਗਰਤਾ ਬਣ ਗਈ, ਇੱਕ ਅੱਖਰ ਹੀ ਮਨ ਵਿੱਚ ਵਸ ਜਾਵੇ, ਰਾਮ ਨਾਮ, ਰਾਮ ਰਾਮ, ਵਾਹਿਗੁਰੂ, ਸੱਚੇ ਪਾਤਸ਼ਾਹ, ਨਿਹਾਲ ਹੋ ਜਾਵੇ। ਅਸੰਖ ਪਾਪ ਉਸ ਵੇਲੇ ਕੱਟੇ ਜਾਂਦੇ ਨੇ ਇੱਕ ਖਿੰਨ ਦੇ ਵਿੱਚ, ਜਦੋਂ ਐਸਾ ਖਿੰਨ ਬਣਦਾ ਹੈ, ਕੋਟ ਭਵ ਖੰਡੇ ਨਿਮਖ ਖਿਆਲ। ਸੱਚੇ ਪਾਤਸ਼ਾਹ ਕਹਿ ਰਹੇ ਨੇ ਕਰੋੜਾਂ ਜਨਮ ਇੱਕ ਨਿਮਖ ਵਿੱਚ, ਅਣਕ ਖਤੇ ਖਿੰਨ ਬਖਸਨ ਹਾਰਾ, ਨਾਨਕ ਸਾਹਿਬ ਸਦਾ ਦਯਾਰਾ। ਅਨੇਕਾਂ ਖਤੇ, ਅਸੰਖ ਖਤੇ ਖਿੰਨ ਬਖਸਨ ਹਾਰਾ, ਅਸੰਖ ਬੇਅੰਤ ਬੇਸ਼ੁਮਾਰ ਪਾਪ ਗੁਨਾਹ, ਕਰੋੜਾਂ ਜਨਮਾਂ ਵਿੱਚ ਕੀਤੇ ਹੋਏ ਕਰਮ, ਖਿੰਨ ਬਖਸਨ ਹਾਰਾ, ਇੱਕ ਖਿੰਨ ਵਿੱਚ ਬਖਸ਼ ਦਿੰਦਾ ਹੈ। ਜਦੋਂ ਇਹ ਖਿੰਨ ਆ ਜਾਂਦਾ ਪੂਰਨ ਧਿਆਨ ਸੱਚੇ ਪਾਤਸ਼ਾਹ ਜੀ ਦਾ, ਸਮਾਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਰੋੜਾਂ ਖਤਿਆਂ ਨੂੰ, ਗੁਨਾਹਾਂ ਨੂੰ, ਅਸੰਖਾਂ ਬੇਸ਼ੁਮਾਰ ਖਿੰਨ ਬਖਸ਼ਣ ਹਰ ਇੱਕ ਖਿੰਨ ਦੇ ਵਿੱਚ ਹੀ, ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ ਬਖਸ਼ ਦਿੰਦਾ ਹੈ। ਏਡਾ ਵੱਡਾ ਦਿਆਲੂ ਹੈ, ਪਰੁੱਠ ਜਾਂਦਾ ਜੇ ਸੱਚੇ ਪਾਤਸ਼ਾਹ, ਕੋਟ ਭਵ ਖੰਡੇ ਨਿਮਖ ਖਿਆ, ਕਰੋੜਾਂ ਜਨਮਾਂ ਨੂੰ ਇੱਕ ਨਿਮਖ ਦੇ ਵਿੱਚ ਖੰਡ ਦਿੰਦਾ, ਨਾਸ਼ ਕਰ ਦਿੰਦਾ, ਖੰਡਨ ਕਰ ਦਿੰਦਾ ਹੈ। ਨਾਮ ਦਾ ਖੰਡਾ ਐਸਾ ਖੰਡੇ ਦੁਆਰਾ, ਆਪ ਜੀ ਦੇ ਹੋਰ ਵੀ ਬਚਨ ਨੇ, ਐਸਾ ਦਰ ਸਵਾਮੀ ਸਰਨ ਪਰਿਓ ਦਰਬਾਰੇ, ਟੋਡੀ ਮਹੱਲਾ ਪੰਜਵਾ। ਸਵਾਮੀ ਸਰਨ ਪਰਿਓ ਦਰਬਾਰੇ, ਐ ਮਾਲਕ ਅਸੀਂ ਤੇਰੇ ਦਰ ਤੇ ਸ਼ਰਨ ਪੈ ਗਏ ਆ, ਤੇਰਾ ਦਰ ਤੱਕਿਆ ਆਸਰਾ ਲਿਆ। ਕੋਟ ਅਪਰਾਧ ਖੰਡਨ ਕੇ ਦਾਤੇ, ਤੁਜ ਬਿਨ ਕੌਣ ਉਧਾਰੇ। ਸਾਡੇ ਕਰੋੜਾਂ ਅਪਰਾਧਾਂ ਨੂੰ, ਗੁਨਾਹਾਂ ਨੂੰ, ਪਾਪਾਂ ਨੂੰ ਖੰਡਨ ਦੇ ਸਮਰੱਥ ਹੋ, ਦਾਤੇ ਹੋ, ਖੰਡ ਦਿੰਦੇ ਹੋ। ਕੋਈ ਇੱਕ ਗੁਨਾਹ ਮਾਫ ਕਰ ਦਿੰਦਾ ਕਿਸੇ ਦਾ, ਦੂਜੀ ਵਾਰ ਮਾਫ ਕਰ ਦਿੰਦਾ ਹੈ, ਤੀਜੀ ਵਾਰ ਜਦੋਂ ਹੋ ਜਾਂਦਾ ਕਹਿੰਦੇ ਨਹੀਂ ਹੁਣ ਨਹੀਂ, ਹੁਣ ਚਲਾ ਜਾਏ, ਧੱਕੇ ਪੈ ਜਾਂਦੇ ਨੇ। ਕੋਈ ਬਿਰਲਾ ਜਿਹੜਾ ਤੀਜੀ ਵਾਰ ਵੀ ਮਾਫ ਕਰੇ, ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਰੋੜਾਂ ਪਾਪਾਂ ਨੂੰ। ਕੋਟ ਅਪਰਾਧ ਖੰਡਨ ਕੇ ਦਾਤੇ, ਤੁਜ ਬਿਨ ਕੌਣ ਉਧਾਰੇ। ਅਸੀਂ ਭੁੱਲਦੇ ਵੀ ਖਿੰਨ ਖਿੰਨ ਕਾਲ ਹਾਂ ਸੱਚੇ ਪਾਤਸ਼ਾਹ, ਪਰ ਤੁਹਾਡਾ ਦਰ ਐਸਾ ਹੌਂਸਲਾ ਇਸ ਗੱਲ ਦਾ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਜ ਬਿਨ ਕੌਣ ਉਧਾਰੇ। ਕਰੋੜਾਂ ਅਪਰਾਧਾਂ ਨੂੰ, ਗੁਨਾਹਾਂ ਨੂੰ, ਸ਼ਰਨਾਇਆਂ ਦੇ ਕਰੋੜਾਂ ਗੁਨਾਹਾਂ ਨੂੰ ਤੁਸੀਂ ਖੰਡ ਦੇਣ ਵਾਲੇ ਹੋ, ਖੰਡਣ ਦੇ ਦਾਤੇ ਹੋ, ਇੱਕ ਦੋ ਤਿੰਨ ਨਹੀਂ, ਹਮੇਸ਼ਾ ਦਿਆਲੂ ਕਿਰਪਾਲੂ ਹੋ। ਤੁਝ ਬਿਨ ਕੌਣ ਉਧਾਰੇ, ਦੱਸੋ ਐਸਾ ਦਰ ਦੂਜਾ ਹੈ ਸੱਚੇ ਪਾਤਸ਼ਾਹ? ਕੋਈ ਨਹੀਂ ਸੰਸਾਰ ਵਿੱਚ, ਤੇਰੇ ਤੋਂ ਬਿਨਾਂ ਸਾਨੂੰ ਕੌਣ ਉਧਾਰ ਸਕਦਾ ਹੈ? ਕੌਣ ਸਾਨੂੰ ਭਵ ਸਾਗਰ ਤੋਂ ਪਾਰ ਕਰ ਸਕਦਾ ਹੈ? ਕੌਣ ਸਾਨੂੰ ਲੇਖੇ ਤੋਂ ਛੁਡਾ ਸਕਦਾ ਹੈ? ਕੌਣ ਸਾਨੂੰ ਬਖਸ਼ ਸਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ? ਤੁਝ ਬਿਨ ਕੌਣ ਉਧਾਰੇ, ਤੇਰਾ ਹੀ ਤੇ ਦਰ ਹੈ, ਇੱਕੋ ਇੱਕ ਗੁਰੂ ਪਰਮੇਸ਼ਰ ਦਾ ਦਰ ਆ। ਲਿਖ ਹੈ ਕਥਾ ਨਾ ਛੋਟੀ ਹੈ, ਖਿੰਨ ਖਿੰਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤਾਂ ਹੀ ਕਿਹਾ ਸੀ ਕੋਟ ਭਵ ਖੰਡੇ ਨਿਮਖ ਖਿਆਲ। ਕੈਸਾ ਸੀ ਗਿਆਨੀ ਮਾਨ ਸਿੰਘ ਜੀ ਤੋਂ ਝੌਰ, ਬੜੇ ਵਿਦਵਾਨ ਸਨ, ਇੱਕ ਸਾਖੀ ਸੁਣਾਉਂਦੇ ਨੇ ਛੋਟੀ ਜੀ, ਉਹਨਾਂ ਦੇ ਵੇਲੇ ਦੀ ਗੱਲ ਜਦੋਂ ਜ਼ੁਬਾਨ ਸਨ। ਕਹਿੰਦੇ ਦਰਬਾਰ ਲਾਹੌਰ ਵਿੱਚ ਦਰਬਾਰ ਲੱਗਾ ਹੋਇਆ ਸੀ ਦੇਹਧਾਰੀਆਂ ਦਾ, ਨਾਮਧਾਰੀ ਗੁਰੂਆਂ ਦਾ, ਜਿਹੜੇ ਦੇਹਧਾਰੀ, ਕਹਿੰਦੇ ਦੇਹਧਾਰੀ ਗੁਰੂ ਨੂੰ ਮੱਥਾ ਟਿਕਾਉਂਦੇ ਨੇ, ਨਾਮਧਾਰੀਆਂ ਦਾ ਦਰਬਾਰ ਲੱਗਾ ਹੋਇਆ ਸੀ, ਦੀਵਾਨ
ਕੋਈ ਉਹਨਾਂ ਨੂੰ ਮੰਨਣ ਵਾਲਾ ਜਿਹੜਾ ਪੈਰੋਕਾਰ ਸੀ ਕੂਕਾ ਨਾਮਧਾਰੀ, ਉਹਨੇ ਗਲਤ ਸੰਗਤ ਮਿਲ ਗਈ। ਕੋਈ ਵਿਆਹ ਸ਼ਾਦੀ ਸੀ ਅਤੇ ਨਾਲ ਦੇ ਸਾਰੇ ਰਿਸ਼ਤੇਦਾਰ ਪ੍ਰੇਰ ਕੇ ਨਾਲ ਦਿਆਂ ਨੇ ਉਹਨਾਂ ਨੇ ਉਹਨੂੰ ਸ਼ਰਾਬ ਪਿਆ ਦਿੱਤੀ, ਉਹਨੇ ਪੀ ਰਹੀ ਜਦੋਂ ਹਟੇ ਨਹੀਂ ਕਹਿਣੋ। ਇਸ ਕਰਕੇ ਕਹਿੰਦੇ ਮਾੜੀ ਸੰਗਤ ਤੋਂ ਬਚਣਾ ਚਾਹੀਦਾ। ਜੇ ਗੁਰੂ ਦੇ ਲੜ ਲੱਗਣਾ ਸੰਗਤ ਵੀ ਸਹੀ ਕਰਨੀ, ਉਹ ਸੰਗਤ ਤੋਂ ਬਚਣਾ ਹੈ। ਪਿਆ ਦਿੱਤੀ, ਪਤਾ ਲੱਗ ਗਿਆ ਨਾਲ ਦਿਆਂ ਨੂੰ, ਕਹਿਣ ਲੱਗੇ ਬਹੁਤ ਵੱਡਾ ਗੁਨਾਹ ਕੀਤਾ। ਉਹਨੇ ਕਿਹਾ ਮੈਂ ਬਖਸ਼ਾ ਲੈਣਾ, ਕੋਈ ਗਲਤੀ ਹੋ ਗਈ, ਬਹੁਤ ਅੱਖ ਮਾੜੀ ਸੰਗਤ ਦਾ ਅਸਰ ਪੈ ਗਿਆ। ਸੌ ਲੱਗੇ ਹੋਏ ਦੀਵਾਨ ਵਿੱਚ ਉਹਨੂੰ ਕਿਸੇ ਨੇ ਨਹੀਂ ਢੋਈ ਪਹਿਲਾਂ ਥਾ, ਕਹਿੰਦੇ ਨਹੀਂ ਤੈਨੂੰ ਕਿਉਂ ਪੀਤੀ ਹੈ, ਮਰਜ਼ਾਦਾ ਤੋਂ ਬਾਹਰ ਹੋ ਗਿਆ। ਉਹਨੇ ਕਿਹਾ ਕੋਈ ਨਹੀਂ, ਮੈਂ ਉੱਥੇ ਉਹਦੇ ਆਉਣਗੇ ਮੁਖੀ, ਉਹਨਾਂ ਤੋਂ ਬਖਸ਼ਾ ਲਵਾਂਗਾ। ਗਿਆ ਦੀਵਾਨ ਦੇ ਵਿੱਚ ਉਹਨਾਂ ਨਾਲ ਦਿਆਂ ਫੇਰ ਕਹਿ ਜੀ ਇਹਨੇ ਆ ਕੀਤਾ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਯਾਨੀ ਮਾਨ ਸਿੰਘ ਜੀ ਝੌਰ ਦੱਸਦੇ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਤੂੰ ਬਹੁਤ ਵੱਡਾ ਪਾਪੀ ਹੈ, ਦੁਸ਼ਟ ਪੁਣਾ ਕੀਤਾ ਵਾ, ਤੈਨੂੰ ਨਹੀਂ ਬਖਸ਼। ਉਹਨੇ ਕਿਹਾ ਚੰਗਾ, ਫਿਰ ਬਾਣੀ ਸੁਣੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਾਸ਼ ਤਾਂ ਕਰਦੇ ਨੇ ਪਰ ਗੁਰੂ ਆਪਣੇ ਆਪ ਨੂੰ, ਪਰ ਕਰਮਾਂ ਗੁਰੂ ਕੀਆਂ ਨਹੀਂ ਕਰਦੇ, ਮਨਮਤ ਕਰਦੇ ਨੇ। ਉਹਨੇ ਬਾਣੀ ਤਾਂ ਸੁਣੀ ਸੀ ਨਾ ਉੱਥੋਂ ਹੀ ਸੰਗਤ ਕਰਦਿਆਂ, ਵੀ ਸਵਾਮੀ ਸਰਨ ਪਰਿਓ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ। ਮਹਾਰਾਜ ਹੇ ਸੱਚੇ ਪਾਤਸ਼ਾਹ ਗੁਰੂ ਨਾਨਕ, ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ, ਤੇਰਾ ਦਰ ਐਸਾ, ਤੁਸੀਂ ਕਰੋੜਾਂ ਅਪਰਾਧਾਂ ਨੂੰ ਖੰਡ ਦਿੰਦੇ ਹੋ, ਖੰਡਨ ਕਰ ਦਿੰਦੇ ਹੋ, ਤੁਹਾਡੇ ਤੋਂ ਬਿਨਾਂ ਸਾਨੂੰ ਕੌਣ ਉਧਾਰ ਸਕਦਾ, ਕੌਣ ਬਚਾ ਸਕਦਾ। ਉਹਨੇ ਕਿਹਾ ਚੰਗਾ, ਫਿਰ ਜੇ ਮੈਨੂੰ ਧੱਕੇ ਮਾਰਦੇ ਹੁਣ ਮੈਂ ਆਉਣਾ ਵੀ ਨਹੀਂ, ਹੁਣ ਮੈਂ ਉਸ ਗੁਰੂ ਦੇ ਦਰ 'ਤੇ ਜਾਊਂ ਸੱਚੇ ਪਾਤਸ਼ਾਹ ਦੇ, ਜਿਹੜਾ ਕਹਿੰਦਾ ਕੋਟ ਅਪਰਾਧ ਖੰਡਨ ਕੇ ਦਾਤ, ਤੁਝ ਬਿਨ ਕੌਣ ਉਧਾਰੇ, ਹੁਣ ਨਹੀਂ ਮੈਂ ਆਵਾਂਗਾ ਤੁਹਾਡੇ। ਗੁਰੂ ਦੇ ਲੜ ਲੱਗ ਗਿਆ ਸੀ, ਉਹ ਬੰਦਾ ਨਿਹਾਲ ਹੋ ਗਿਆ ਸੀ। ਐਸਾ ਦਰ ਹੈ ਕੋਟ ਭਵ ਖੰਡੇ ਨਿਮਖ ਖਿਆਲ, ਕਰੋੜਾਂ ਜਨਮਾਂ ਨੂੰ ਖੰਡਨ ਨਾਸ ਕਰ ਦਿੰਦੇ ਮਰ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ। ਇੱਕ ਨਿਮਖ ਖਿਆਲ ਵਿੱਚ ਅੱਖ ਝਮਕਣ ਜਿੰਨੇ ਸਮੇਂ ਵਿੱਚ ਐਸਾ ਉਹਦਾ ਦਰ ਹੈ। ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੁੱਖਨ ਕੋ ਹਰਤਾ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਚਿੱਤ ਪੂਰਨ ਇਕਾਗਰਤਾ, ਜਿਹਨੇ ਇੱਕ ਛਿਨ ਨਿਮਖ ਮਾਤਰ ਧਿਆਨ ਆ ਗਿਆ, ਹਿਰਦੇ ਵਿੱਚ ਜੁੜ ਗਿਆ ਮਨ, ਮਨ ਮੰਨ ਗਿਆ, ਮਨ ਪਤੀ ਜੀ ਗਿਆ, ਕਾਲ ਫਾਸ ਕੇ ਬੀਚ ਨਾ ਆਇਓ, ਕਾਲ ਦੀ ਫਾਹੀ ਦੇ ਵਿੱਚ ਉਹ ਨਹੀਂ ਆਉਂਦਾ। ਜਨਮ ਮਰਨ ਕੱਟਿਆ ਜਾਂਦਾ, ਕਰੋੜਾਂ ਜਨਮ ਜਿਹੜੇ ਨਾਸ ਕੱਟੇ ਜਾਂਦੇ ਨੇ, ਮੁਕਤ ਹੋ ਜਾਂਦਾ, ਆਜ਼ਾਦ ਹੋ ਜਾਂਦਾ, ਸੁਰਖਰੂ ਹੋ ਜਾਂਦਾ, ਭਵ ਸਾਗਰ ਤੋਂ ਬੇੜਾ ਪਾਰ ਹੋ ਜਾਂਦਾ। ਐਸਾ ਵਾਹਿਗੁਰੂ ਦਾ ਦਰ ਹੈ ਸੱਚੇ ਪਾਤਸ਼ਾਹ ਜੀ ਦਾ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰ ਰਹੇ ਨੇ ਰਾਧੇ ਤਾਂ ਭਾਵੇਂ ਉਹਨੂੰ ਸਾਰੇ ਨੇ ਅੱਗੇ, ਬਾਕੀ ਵਿਚਾਰ ਕੱਲ੍ਹ ਨੂੰ ਕਰਾਂਗੇ। ਹੋਈ ਭੁੱਲ ਚੁੱਕ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂਗਾ ਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰਾ ਨਾ ਦਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ

God.

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਣੀ ਪਿਤਾ ਮਾਤਾ ਧਰਤ ਮਹੱਤ ਦੂਸਰਾ ਦੁਦਾ ਇੰਦਾ ਅਖੇ ਲੈ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਜਿੰਨੀ ਨਾਮ